ਅਲਵਲ ਖਾਈ ਸ਼ਰਸ਼ਾਈ ਪਾਈ ਮੂਰਖ ਅੰਧੇ ਪਤਕ ਵਾਈ ਵਿਣ ਨਾ ਮੈਂ ਕਿਛ ਥਾਂ ਨਾ ਪਾਈ ਰਹਿ ਬਾਣੀ ਮਣੀ ਵਸਾਣੀ ਅੰਦਰ ਨਾ ਜਾਣ ਫਿਰ ਪਛਤਾਣੀ।

ਸੱਚਾ ਵੇਖੈ ਸੋਏ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ, ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ, ਜਿਨ ਕੀ ਲੇਖੈ ਪਤ ਪਵੈ।

हरिए कड़े तम्य।

0: ਜੋੜ ਗੈਰਤ ਵਾ ਮਹਲਾ ਪਹਿਲਾ।
1: ਸ਼ਾਮ ਕਹਿ ਸਤੰਬਰ ਸਵਾਮੀ ਸੱਚ ਮੈਂ ਆਛਾ ਸਾਚ ਰਹਿ ਸਭ ਕੁਛ ਸਸਮਾ ਮੇਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾ ਲਿਆ ਪ੍ਰਾਸ਼ਤ ਜੈ ਨਾਨਕ ਤੁਮ ਕੰਦਰ ਪਾਏ ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨਕ ਸਮਝਾ ਦਮ ਪਾਇਆ ਪਾਰ ਜਾਤ ਗੋਪੀ ਲੈ ਆਇਆ ਬੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਨ ਹੂਆ ਨਾ ਖੁਦਾਇਆ।

0: ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
1: ਮੈਂ ਮੰਨੀਏ ਪਤ ਉਪਜੈ ਸਲਾਈ ਸੱਚ ਸੂਤ ਦਰਗੇ ਅੰਦਰ ਪਾਈਏ ਤਗਨਾ ਤੋਟ ਸਪੂਤ ਮਹੱਲਾ ਪਹਿਲਾ
0: ਤਗਨਾ ਇੰਦਰੀ ਤਗਨਾ ਹਰੀ ਪਲਕੇ ਤੋਂ ਫੜੇ ਨਿਤ ਦਾੜੀ ਤਗਨਾ ਪੈਰੀ ਤਗਨਾ ਅੱਖੀ ਤਗਨਾ ਜੇਵਾ ਤਗਨਾ ਅੱਖੀ ਤਗਨਾ ਇੰਦਰੀ ਤਗਨ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵਿਤ ਗਾ ਆਪੇ ਵਤੈ ਵਰਤਾ ਗੈ ਵਰਾ ਕਤੈ ਲੈ ਪਾੜ ਕਰੇ ਵਿਆਹ ਕੱਢ ਕਾਗਲ ਨੇ ਸਿਰਾ ਸੁਣ ਵੇਖੋ ਲੋਕਾਂ ਵਿਡਾਨ ਮਨ ਅੰਦਾ ਨਾ ਸੁਜਾਨ ਪੌੜੀ ਸਾਹਿਬ ਹੋ ਦਿਆ।

ਕੂੜ ਰਿਹਾ ਭਰਪੂਰ ਮੱਥੇ ਤਿੱਕਾ ਤੇੜ ਤੋਂ ਤਿੱਕ ਖਾਈ ਮੱਥੇ ਟਿੱਕਾ ਤੇੜ ਤੋਂ ਤਿੱਕ ਖਾਈ ਹੱਥ ਛੁਰੀ ਜਗਤ ਕਾਜ਼ਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ਤਾਨ ਲੈ ਪੂਜੈ ਪ੍ਰਾਣ ਅਪਾਖਿਆ ਕਾ ਪੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਧੰਨ ਵਾਹਿਗੁਰੂ ਸਾਹਿਬ ਜੀ। ਵਾਹੁ ਪ੍ਰਗਟਿਓ ਮਰਦ ਗਮੜਾ, ਵਰਿਆਮ ਅਕੇਲਾ।

அப்பே குரு செல்லாம் நானுக்கு நிற்பந்திரங்காரும்

सतनाम श्री वाहे गुरु साहेब जी वडहंस महला पहला

0: ਵਾਹਿਗੁਰੂ
1: ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਮੰ ਗੁਰ ਪ੍ਰਸਾਦ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ

ਆਉਣਾ ਹੈ। ਤੁਸੀਂ ਭਾਵੇਂ ਇਹਨਾਂ ਵਿਕਾਰਾਂ ਦੇ ਨਾਲ ਜੰਗ ਕਰੋ ਭਾਵੇਂ ਨਾ ਕਰੋ, ਸੂਰਮੇ ਬਣੋ ਭਾਵੇਂ ਨਾ ਬਣੋ, ਮੌਤ ਨੇ ਤਾਂ ਆਉਣਾ ਹੀ ਆਉਣਾ। ਹਾਂ, ਇਹ ਅਸੀਂ ਦੇਖਣਾ ਕਿ ਅਸੀਂ ਮਾੜੀ ਮੌਤ ਮਰਨਾ ਕਿ ਚੰਗੀ ਮੌਤ ਮਰਨਾ। ਮਰਨਾ ਤਾਂ ਹੈ, ਉਹ ਤਾਂ ਅਟਲ ਸੱਚਾਈ ਹੈ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚਾਹੋਂ ਜਣਿਆਂ ਦੇ ਕੰਨ। ਮਰਨਾ ਤਾਂ ਹੈ, ਮੌਤ ਤਾਂ ਹਰ ਇੱਕ ਨੂੰ, ਜਿਹਦਾ ਜਨਮ ਹੋਇਆ ਉਹਦੀ ਮੌਤ ਅਟਲ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਜਨਮੰ ਤਾਂ ਮਰਨੰ, ਜਿਹਦਾ ਜਨਮ ਹੋਇਆ ਹੈ ਉਹਦਾ ਮਰਨਾ ਅਟਲ ਹੈ, ਉਹ ਟਲ ਨਹੀਂ ਸਕਦਾ, ਉਹ ਭਾਵੇਂ ਕੋਈ ਵੀ ਹੋਵੇ। ਗੁਰਮੁਖ ਨੂੰ ਵੀ ਸਰੀਰ ਛੱਡਣਾ ਅਤੇ ਮਨਮੁਖ ਨੇ ਵੀ ਸਰੀਰ ਛੱਡਣਾ ਹੈ। ਛੱਡਣਾ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਸਰੀਰਕ ਚੋਲਾ ਅਤੇ ਗੁਰਮੁਖ ਨੇ ਵੀ ਤਿਆਗਣਾ, ਮਨਮੁਖ ਨੇ ਵੀ ਤਿਆਗਣਾ, ਪਰ ਦੋਵਾਂ ਵਿੱਚ ਫਰਕ ਕੀ ਹੈ? ਦੋਵਾਂ ਵਿੱਚ ਫਰਕ ਇਹ ਹੈ ਕਿ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ, ਗਵਾਏ ਜੀਓ। ਮਨਮੁਖ ਪ੍ਰਵਾਨ ਨਹੀਂ ਹੋਏਗਾ, ਗੁਰਮੁਖ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਏਗਾ। ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜਮ। ਇਹ ਅਸੀਂ ਦੇਖਣਾ, ਮੌਤ ਨੇ ਤਾਂ ਆਉਣਾ ਹੀ ਆਉਣਾ, ਪਰ ਅਸੀਂ ਮਨਮੁਖ ਬਣ ਕੇ ਜਾਣਾ ਕਿ ਗੁਰਮੁਖ ਬਣ ਕੇ। ਅਸੀਂ ਜਰ ਜੋਰੂ ਜ਼ਮੀਨਾਂ ਪਿੱਛੇ ਲੜਦੇ ਮਰਨਾ ਕਿ ਸੱਚ ਅਤੇ ਹੱਕ ਦੀ ਖਾਤਰ ਜੂਝਦਿਆਂ ਅਸੀਂ ਸ਼ਹੀਦ ਹੋਣਾ? ਇਹ ਫੈਸਲਾ ਤਾਂ ਅਸੀਂ ਕਰਨਾ ਵੀ ਇੱਕ ਮੌਤ ਪ੍ਰਵਾਨ ਹੈ, ਇੱਕ ਮੌਤ ਨਹੀਂ ਪ੍ਰਵਾਨ, ਇੱਕ ਮਰਨਾ ਪ੍ਰਵਾਨ ਹੈ, ਇੱਕ ਪ੍ਰਵਾਨ ਨਹੀਂ ਹੈ। ਇਸ ਲਈ ਮਹਾਰਾਜ ਜੀ ਸਮਝਾਉਂਦੇ ਨੇ, ਭਾਈ ਲਹਿਣਾ ਜੀ ਨੇ ਆਪਣਾ ਆਪਾ ਆ ਕੇ ਗੁਰੂ ਮਹਾਰਾਜ ਨੂੰ ਸਮਰਪਿਤ ਕਰ ਦਿੱਤਾ, ਮਿਟਾ ਦਿੱਤਾ ਆਪਣੇ ਆਪ ਨੂੰ, ਫਿਰ ਪ੍ਰਵਾਨ ਹੋ ਗਏ। ਸਤਿਗੁਰੂ ਮਹਾਰਾਜ ਜੀ ਫਿਰ ਅੱਜ ਸਮਝਾਉਂਦੇ ਨੇ, ਕਹਿੰਦੇ ਮਰਨ ਮੁਨਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਜਿਹੜੇ ਬਹਾਦਰ ਹੁੰਦੇ ਨੇ, ਬਹਾਦਰੀ ਵਾਲੇ ਗੁਣ ਜਿਨ੍ਹਾਂ ਵਿੱਚ ਹੁੰਦੇ ਆ, ਉਹਨਾਂ ਦਾ ਮਰਨਾ ਸੱਚ ਹੈ ਔਰ ਸਫਲ ਹੈ, ਉਸ ਵਾਹਿਗੁਰੂ ਜੀ ਦੇ ਦਰ ਉੱਤੇ ਪ੍ਰਵਾਨ ਹੁੰਦੇ ਆ। ਕਿਉਂ ਹੁੰਦੇ ਆ? ਕਿਉਂਕਿ ਉਹਨਾਂ ਨੇ ਵਿਕਾਰਾਂ ਨੂੰ ਮਾਰ ਦਿੱਤਾ। ਫਿਰ ਦੁਹਰਾ ਦਿਆਂ, ਮਰਨਾ ਕਿੱਦਾਂ ਹੈ? ਅੱਖੀਂ ਬਾਜੋਂ ਵੇਖਣਾ, ਵਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਨ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ। ਤਾਂ ਸਾਹਿਬ ਜੀ ਕਹਿੰਦੇ ਨੇ ਫਿਰ ਉਹਨਾਂ ਦਾ ਮਰਨਾ ਉਸ ਮਾਲਕ ਦੇ ਦਰ 'ਤੇ ਪ੍ਰਵਾਨ ਹੈ, ਉਹ ਪ੍ਰਵਾਨ ਹੋ ਗਏ। ਸੂਰੇ ਸਈ ਆਗੈ ਆਖੀ ਹੈ, ਦਰਗਹਿ ਪਾਵਹਿ ਸਾਚੀ ਮਾਣੋ। ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ, ਸੂਰੇ ਸੂਰਮੇ ਬਹਾਦਰ ਯੋਧੇ ਬਹਾਦਰੀ ਵਾਲੇ, ਆਗੈ ਆਖੀ ਹੈ ਅੱਗੇ ਮਾਲਕ ਦੀ ਦਰਗਾਹ ਵਿੱਚ, ਉਸ ਵਾਹਿਗੁਰੂ ਦੇ ਘਰ ਦੇ ਵਿੱਚ ਅੱਗੇ ਆਖੇ ਜਾਂਦੇ ਨੇ। ਹੁਣ ਫਿਰ ਦੁਹਰਾ ਦਿਆਂ, ਅਨੰਦਪੁਰ ਸਾਹਿਬ ਦੇ ਵਿੱਚ ਲੋਹਗੜ੍ਹ ਦੇ ਕਿਲੇ ਦੇ ਅੰਦਰ ਦੁਨੀ ਚੰਦ ਵੀ ਰਹਿ ਰਿਹਾ ਅਤੇ ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ ਵੀ ਰਹਿ ਰਹੇ ਆ, ਪਰ ਅੱਗੇ ਪਤਾ ਲੱਗਾ ਨਾ ਵੀ ਦੋਵਾਂ 'ਚੋਂ ਬਹਾਦਰ ਕੌਣ ਹੈ। ਇਹ ਤਾਂ ਜਦੋਂ ਲੋਹਗੜ੍ਹ ਦਾ ਦਰਵਾਜ਼ਾ ਖੁੱਲ੍ਹਾ ਕਿਲੇ ਦਾ, ਫਿਰ ਪਤਾ ਲੱਗਾ ਵੀ ਦੋਨਾਂ 'ਚੋਂ ਬਹਾਦਰ ਕੌਣ ਹੈ। ਜਿੰਨਾ ਚਿਰ ਅੰਦਰ ਸੀ ਉਨਾ ਚਿਰ ਦੋਵੇਂ ਬਹਾਦਰ ਨੇ, ਦੋਵੇਂ ਯੋਧੇ ਨੇ, ਦੋਵੇਂ ਸੂਰਮੇ ਨੇ, ਪਰ ਜਦੋਂ ਲੋਹਗੜ੍ਹ ਦਾ ਦਰਵਾਜ਼ਾ ਖੁੱਲ੍ਹਦਾ ਫਿਰ ਪਤਾ ਲੱਗਾ ਵੀ ਇੱਕ ਤਾਂ ਕੰਧ ਟੱਪ ਕੇ ਭੱਜ ਗਿਆ, ਇੱਕ ਦਰਵਾਜ਼ਾ ਖੁੱਲ੍ਹਾ ਅਤੇ ਉਸ ਹਾਥੀ ਦੇ ਮੱਥੇ 'ਤੇ ਨਾਗਣੀ ਮਾਰ ਕੇ ਅਤੇ ਉਹਦੇ ਹਾਥੀ ਦੇ ਰੁੱਖ ਨੂੰ ਮੋੜ ਕੇ ਆ ਰਿਹਾ। ਅੱਗੇ ਜਾ ਕੇ ਪਤਾ ਲੱਗਾ ਵੀ ਦੋਵਾਂ 'ਚੋਂ ਸੂਰਮਾ ਕੌਣ ਸੀ, ਬਹਾਦਰ ਯੋਧਾ ਕੌਣ ਸੀ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਨੇ ਸੂਰੇ ਸਈ ਉਹ ਸੂਰਮੇ ਨੇ, ਆਗੈ ਆਖੀ ਹੈ ਜਿਹੜੇ ਅੱਗੇ ਅਖਵਾਏ ਜਾਂਦੇ ਨੇ।
इतिहास दे विच आपां जिन्हां शहीदां नूं कई शहीदां दे

ਨਾਮ ਤੇ ਸਾਨੂੰ ਹਜੇ ਤੱਕ ਨਹੀਂ ਪਤਾ, ਕਿਉਂਕਿ ਘੱਲੂਘਾਰੇ ਇੰਨੇ ਹੋਏ, ਸਾਕੇ ਇੰਨੇ ਵਰਤੇ ਆ, ਅਸੀਂ ਆਪਣਾ ਇਤਿਹਾਸ ਸਾਂਭ ਹੀ ਨਹੀਂ ਸਕੇ। ਔਰ ਜਿਹੜਾ ਇਤਿਹਾਸ ਸਾਡੇ ਕੋਲ ਹੈ ਕੁਝ ਸ਼ਰਾਰਤੀ ਅਨੁਸਰ, ਉਹਨੂੰ ਵੀ ਸਾਡੇ ਤੋਂ ਦੂਰ ਕਰ ਦੇਣਾ ਚਾਹੁੰਦੇ ਨੇ। ਇਤਿਹਾਸ ਅਲੋਪ ਕੀਤਾ ਜਾ ਰਿਹਾ, ਬੱਚਿਆਂ ਤੋਂ ਦੂਰ ਅਕਸਰ ਸਕੂਲ ਕਾਲਜਾਂ ਦੇ ਵਿੱਚ ਇਤਿਹਾਸ ਪੜ੍ਹਾਇਆ ਜਾਂਦਾ ਹੈ। ਔਰ ਪੰਜਾਬ ਦੀ ਧਰਤੀ 'ਤੇ ਰਹਿ ਕੇ ਵੀ ਜੇ ਗੁਰੂਆਂ ਦਾ, ਜੇ ਸ਼ਹੀਦਾਂ ਦਾ ਇਤਿਹਾਸ ਨਾ ਪੜ੍ਹਾਇਆ ਗਿਆ, ਫਿਰ ਇਹੋ ਜਿਹੇ ਸਕੂਲ ਕਾਲਜਾਂ ਦਾ ਕੀ ਫਾਇਦਾ? ਕੀ ਕਰਨਾ ਆਪਾਂ ਇਹੋ ਜਿਹੇ ਸਕੂਲ ਕਾਲਜ ਜਿਨ੍ਹਾਂ ਵਿੱਚ ਸਾਡੇ ਸ਼ਹੀਦਾਂ ਦਾ ਇਤਿਹਾਸ ਹੀ ਨਾ ਪੜ੍ਹਾਇਆ ਜਾਏ, ਜਿਨ੍ਹਾਂ ਵਿੱਚ ਗੁਰੂ ਇਤਿਹਾਸ ਹੀ ਨਾ ਪੜ੍ਹਾਇਆ ਜਾਏ, ਸਾਨੂੰ ਗੁਰਮੁਖੀ ਅੱਖਰਾਂ ਤੋਂ ਵੀ ਦੂਰ ਕੀਤਾ ਜਾਏ। ਅਸੀਂ ਤਾਂ ਸ਼ੌਂਕ ਨਾਲ ਜਾਂਦੇ ਹਾਂ ਇਹੋ ਜਿਹੇ ਸਕੂਲਾਂ 'ਚ ਵੀ ਸਾਡੇ ਬੱਚੇ ਬੜੀ ਵਧੀਆ ਇੰਗਲਿਸ਼ ਪੜ੍ਹ ਲਿਖ ਲੈਣਗੇ, ਠੀਕ ਹੈ, ਮੁਬਾਰਕ ਹੈ, ਹਾਈ ਸੁਸਾਇਟੀ 'ਚ ਚਲੇ ਜਾਣਗੇ, ਪਰ ਉਹ ਗੁਰੂ ਤੋਂ ਦੂਰ ਹੋ ਗਏ ਨਾ, ਆਪਣੇ ਇਤਿਹਾਸ ਤੋਂ ਤਾਂ ਦੂਰ ਹੋ ਗਏ। ਮਹਾਰਾਜਾ ਦਲੀਪ ਸਿੰਘ ਅੰਗਰੇਜ਼ ਲੈ ਗਏ ਨਾ ਆਪਣੇ ਨਾਲ ਇੰਗਲੈਂਡ, ਉਹਦਾ ਮਨ, ਉਹਨਾਂ ਦਾ ਮਾਇੰਡ ਵਾਸ਼ ਕਰ ਦਿੱਤਾ, ਉਹ ਭੁੱਲ ਹੀ ਗਿਆ ਵੀ ਮੈਂ ਕੌਣ ਹਾਂ। ਸਿਰ ਦੇ ਕੇਸ ਵੀ ਕਤਲ ਕਰਤੇ, ਹੁਲੀਆ ਬਦਲ ਕੇ ਰੱਖਤਾ। ਪਰ ਕਈ ਸਾਲਾਂ ਬਾਅਦ ਜਦੋਂ ਪਤਾ ਲੱਗਾ ਮਾਂ ਦਾ, ਸਾਡੀ ਇਹ ਪੰਜਾਬੀ ਬੋਲੀ ਵੀ ਸਾਡੀ ਮਾਂ ਹੈ, ਇਹ ਪੰਜਾਬ ਸਾਡੇ ਲਈ ਇੱਕ ਪਿਤਾ ਦੇ ਰੂਪ ਵਿੱਚ ਹੈ, ਅਸੀਂ ਕਦੇ ਵੀ ਮਾਂ ਬੋਲੀ ਤੋਂ ਦੂਰ ਨਹੀਂ ਹੋਣਾ, ਗੁਰਮੁਖੀ ਅੱਖਰਾਂ ਤੋਂ, ਪੰਜਾਬੀ ਬੋਲੀ ਤੋਂ। ਜਦੋਂ ਕਹਿੰਦੇ ਪਤਾ ਲੱਗਾ, ਤੜਪ ਅੰਦਰ ਪੈਦਾ ਹੋ ਗਈ ਕਿ ਮੈਂ ਇੱਕ ਵਾਰ ਮਾਂ ਨੂੰ ਜ਼ਰੂਰ ਮਿਲਣਾ, ਮਿਲਣ ਦਾ ਪ੍ਰਬੰਧ ਕਰਵਾਇਆ ਗਿਆ। ਪਰ ਮਾਂ ਨੇ ਆਖਿਆ ਤੇਰਾ, ਕਿਉਂਕਿ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਹੈ ਮਹਾਰਾਣੀ ਜਿੰਦਾਂ ਦੇ, ਜੋ ਹਾਲਾਤਾਂ ਵਿੱਚੋਂ ਦੀ ਉਹ ਨਿਕਲੀ ਹੈ, ਰੋ ਰੋ ਕੇ ਐਸਾ ਸਮਾਂ ਕੱਟਿਆ, ਅੱਖਾਂ ਦੀ ਰੋਸ਼ਨੀ ਚਲੀ ਗਈ, ਜਦੋਂ ਸਿਰ 'ਤੇ ਹੱਥ ਫੇਰਿਆ ਅਤੇ ਸਿਰ 'ਤੇ ਦਸਤਾਰ ਵੀ ਨਹੀਂ ਅਤੇ ਜੂੜਾ ਵੀ ਨਹੀਂ ਹੈ। ਦੋ ਕਦਮ ਪਿੱਛੇ ਹੋ ਕੇ ਆਖਿਆ, ਤੂੰ ਮੇਰਾ ਪੁੱਤ ਨਹੀਂ ਹੋ ਸਕਦਾ, ਮੈਂ ਆਪਣੇ ਪੁੱਤਰ ਦੇ ਸਿਰ 'ਤੇ ਦਸਤਾਰ ਸਜਾਈ ਸੀ, ਉਹਦੇ ਸਿਰ 'ਤੇ ਜੂੜਾ ਹੁੰਦਾ ਸੀ, ਤੂੰ ਮੇਰਾ ਪੁੱਤਰ ਨਹੀਂ ਹੋ ਸਕਦਾ। ਉਸ ਦਿਨ ਕਹਿਣ ਲੱਗੇ ਮਹਾਰਾਜਾ ਦਲੀਪ ਸਿੰਘ ਨੇ ਇਹ ਗੱਲ ਆਖੀ ਸੀ, ਮਾਂ ਜਿਸ ਮਾਹੌਲ ਵਿੱਚ ਮੈਨੂੰ ਰੱਖਿਆ ਗਿਆ ਉਹਦੇ ਵਿੱਚ ਮੇਰੇ ਮਨ ਨੂੰ ਇੰਨਾ ਵਾਸ਼ ਕਰਤਾ ਕਿ ਮੈਨੂੰ ਸਭ ਕੁਝ ਭੁਲਾ ਦਿੱਤਾ, ਪਰ ਅੱਜ ਤੇਰੇ ਚਰਨਾਂ ਨੂੰ ਛੂ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਕੌਣ ਹਾਂ। ਅਤੇ ਉਹਨੇ ਆਖਿਆ ਵੀ ਅੱਜ ਤੋਂ ਬਾਅਦ ਮੈਂ ਸਾਬਤ ਸੂਰਤ ਵੀ ਹਾਂ, ਜੂੜਾ ਵੀ ਸਿਰ 'ਤੇ ਹੋਏਗਾ ਅਤੇ ਦਸਤਾਰ ਵੀ ਸਿਰ 'ਤੇ ਹੋਏਗੀ। ਅੱਜ ਅਸੀਂ ਪੰਜਾਬ ਦੇ ਵਿੱਚ ਹੀ ਦੇਖੋ, ਬਾਹਰ ਦੀਆਂ ਗੱਲਾਂ ਨਹੀਂ, ਅਤੇ ਜੇ ਆਪਾਂ ਵਿਦੇਸ਼ਾਂ 'ਚ ਦੇਖਾਂਗੇ ਤਾਂ ਮਾਫ ਕਰਨਾ, ਉੱਥੇ ਵੱਧ ਬੱਚਿਆਂ ਨੂੰ ਗੁਰਮੁਖੀ ਅੱਖਰਾਂ ਨਾਲ ਜੋੜਿਆ ਜਾ ਰਿਹਾ, ਸਪੈਸ਼ਲ ਕਲਾਸਾਂ ਲਗਾ ਲਗਾ ਕੇ ਉਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਰਿਹਾ, ਛੋਟੇ ਛੋਟੇ ਬੱਚੇ ਕਮਾਲ ਦੀ ਬਾਣੀ ਪੜ੍ਹਦੇ ਆ, ਅਤੇ ਸਾਡੇ ਬੱਚਿਆਂ ਨੂੰ ਹੋਰ ਰਸਤੇ ਦਿਖਾ ਦਿੱਤੇ ਗਏ। ਗੁਰੂ ਮਹਾਰਾਜ ਜੀ ਭਲੀ ਕਰਨ, ਸਾਨੂੰ ਸਾਡੇ ਸੂਰਮਿਆਂ ਦਾ, ਯੋਧਿਆਂ ਦਾ, ਸੂਰਵੀਰਾਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਕਿਵੇਂ ਉਹਨਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਅਤੇ ਇਹ ਸ਼ਹਾਦਤਾਂ ਦੇ ਜਾਮ ਪੀਤੇ ਆ। ਗੁਰੂ ਮਹਾਰਾਜ ਜੀ ਮੌਤ ਦੀ ਗੱਲ ਕਰਦਿਆਂ ਸਮਝਾ ਰਹੇ ਨੇ ਕਿ ਮਰਨਾ ਤਾਂ ਹੈ, ਮੌਤ ਤਾਂ ਆਉਣੀ ਆਉਣੀ ਹੈ, ਭਾਵੇਂ ਤੁਸੀਂ ਕੋਈ ਉੱਦਮ ਕਰੋ ਨਾ ਕਰੋ, ਮੌਤ ਨੇ ਤਾਂ ਆਪਣੇ ਸਮੇਂ 'ਤੇ ਆ ਜਾਣਾ। ਇੱਕ ਸਰੀਰ ਐਸਾ ਦੇਖਿਆ ਜਿਹੜਾ 52 ਸਾਲ ਦੀ ਉਮਰ ਹੈ, ਅਤੇ ਜਨਮ ਤੋਂ ਲੈ ਕੇ 52 ਸਾਲ ਤੱਕ, ਜਨਮ ਤੋਂ ਪਹਿਲੇ ਦਿਨ ਤੋਂ ਲੈ ਕੇ 52 ਸਾਲ ਤੱਕ ਉਹ ਮੰਜੇ 'ਤੇ ਪਿਆ ਪਿਆ ਹੀ ਸਮਾਂ ਲੰਘ ਗਿਆ, ਕਿਉਂਕਿ ਪੈਰ ਲੱਤਾਂ ਨਹੀਂ ਸੀ ਚੱਲਦੀਆਂ, ਮੰਜੇ 'ਤੇ ਪਿਆ ਪਿਆ ਹੀ 52 ਸਾਲ ਦਾ ਹੋ ਗਿਆ, ਮੌਤ 'ਤੇ ਫਿਰ ਆ ਗਈ। ਅਸੀਂ ਤੁਰੇ ਫਿਰਦੇ ਹਾਂ, ਹੱਥ ਪੈਰ ਚੱਲਦੇ ਹਾਂ, ਮੌਤ ਨੇ ਫਿਰ ਆ ਜਾਣਾ, ਕਿਉਂਕਿ ਉਹਨੇ ਤਾਂ ਆਪਣੇ ਸਮੇਂ 'ਤੇ ਆ ਜਾਣਾ, ਪਰ ਕਿੱਦਾਂ ਆਉਣਾ, ਕਿਵੇਂ ਆਉਣਾ ਸਾਨੂੰ ਨਹੀਂ ਪਤਾ।
ਅਸੀਂ ਜਿਹਨੇ ਸਾਨੂੰ ਇਹ ਜੀਵਨ ਦਿੱਤਾ ਹੈ, ਜਨਮ ਦਿੱਤਾ ਹੈ, ਔਰ ਜਿਹਦੇ ਹੁਕਮ ਵਿੱਚ ਮੌਤ ਦਾ ਸੱਦਾ ਆਉਣਾ, ਉਹਨੂੰ ਅਸੀਂ ਯਾਦ ਰੱਖੀਏ। ਰੋਜ਼ ਪੜ੍ਹਦੇ ਹਾਂ, ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ, ਪਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਉਹ ਸੱਦਣ ਹਾਰੇ ਨੂੰ ਸਿਮਰਨਾ। ਅਸੀਂ ਆਪਣੇ ਆਪਣੇ ਮਸਤੀ ਦੇ ਵਿੱਚ ਤੁਰੇ ਹੋਏ ਹਾਂ। ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ, ਅਚਿੰਤੇ ਬਾਜ ਪਏ ਬਾਜ ਪਏ, ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਇਸ ਲਈ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਮਨ ਦੇ ਤਲ 'ਤੇ ਸੂਰਮਾ ਬਣਨਾ ਕੀਤਾ, ਉਹ ਫਿਰ ਪਰਵਾਹ ਨਹੀਂ ਕਰਦੇ, ਉਹ ਮਰਨ ਤੋਂ ਨਹੀਂ ਡਰਦੇ। ਕਬੀਰ, ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ, ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਤਾਂ ਗੁਰੂ ਮਹਾਰਾਜ ਕਹਿੰਦੇ, ਸੂਰੇ ਸੇਈ ਆਗੈ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਜਿਹੜੇ ਉਸ ਮਾਲਕ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ, ਇੱਜ਼ਤ ਪਾਉਂਦੇ ਨੇ, ਮਾਣ ਸਨਮਾਨ ਪਾਉਂਦੇ ਨੇ, ਸੂਰੇ ਸੇਈ ਆਗੈ ਆਖੀਐ, ਉਹਨਾਂ ਨੂੰ ਹੀ ਬਹਾਦਰ ਯੋਧੇ ਸੂਰਮੇ ਆਖਿਆ।

ਤੇ ਜਿਹੜੇ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਔਰ ਜਿਹੜੇ ਗੁਰੂ ਮਹਾਰਾਜ ਦੇ ਬਚਨ ਮੰਨ ਕੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ ਵਾਲੀ ਪੜ੍ਹਾਈ ਕਰ ਲੈਂਦੇ ਆ ਫਿਰ ਦਰਗਹਿ ਮਾਣ ਪਾਵੈ ਉਹੀ ਮਾਲਕ ਦੇ ਦਰ ਤੇ ਮਾਣ ਪਾਉਂਦੇ ਨੇ ਪਤ ਸਿਉਂ ਜਾਵੈ ਇੱਜ਼ਤ ਨਾਲ ਵਾਹਿਗੁਰੂ ਦੇ ਘਰ ਵਿੱਚ ਆਉਂਦੇ ਨੇ ਜਾਂਦੇ ਨੇ ਪਤ ਇੱਜ਼ਤ ਨਾਲ ਮਾਨ ਸਨਮਾਨ ਦੇ ਨਾਲ ਆਗੈ ਦੁੱਖ ਨਾ ਲਾਗੈ ਉਹਨਾਂ ਨੂੰ ਫਿਰ ਦੁਬਾਰਾ ਅੱਗੇ ਜੰਮਣ ਮਰਨ ਦੇ ਦੁੱਖ ਨਹੀਂ ਭੋਗਣੇ ਪੈਂਦੇ ਉਹ ਫਿਰ ਆਵਾਗਮਨ ਦੇ ਦੁੱਖ ਵਿੱਚੋਂ ਸਦਾ ਲਈ ਨਿਕਲ ਜਾਂਦੇ ਆ ਦੁੱਖ ਕੀ ਹੈ ਪਰਮੇਸ਼ਵਰ ਤੋਂ ਵਿਛੜਨਾ ਦੁੱਖ ਕੀ ਹੈ ਜੰਮਣ ਮਰਨਾ ਉਹ ਸਦਾ ਲਈ ਇਸ ਜੰਮਣ ਮਰਨ ਦੇ ਦੁੱਖ ਵਿੱਚੋਂ ਨਿਕਲ ਜਾਂਦੇ ਆ ਦੁਬਾਰਾ ਉਹਨਾਂ ਨੂੰ ਇਹ ਜਨਮ ਮਰਨ ਦਾ ਦੁੱਖ ਨਹੀਂ

0: ਉਹ ਫਿਰ ਜਿਹੜੇ ਇੱਕ ਨੂੰ ਸਿਮਰਦੇ ਨੇ, ਇੱਕ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ, ਉੱਚਾ ਨਹੀਂ ਕਹਿਣਾ, ਹਉਮੈ ਵਿੱਚ ਹੰਕਾਰ ਵਿੱਚ ਉੱਚਾ ਨਹੀਂ ਬੋਲਣਾ, ਮਨ ਮੇ ਰਹਿਣਾ, ਮਨ ਦੇ ਵਿੱਚ ਹੀ ਨਿਮਰਤਾ ਵਾਲਾ ਗੁਣ ਰੱਖਣਾ। ਕਿਉਂ? ਕਿਉਂਕਿ ਆਪੇ ਜਾਣੇ ਜਾਣੋ, ਉਹ ਜਿਹੜਾ ਅੰਦਰ ਬੈਠਾ ਹੋਇਆ ਨਾ, ਜਿਹਦਾ ਮੈਂ ਸਿਮਰਨ ਕਰਦਾ, ਉਹ ਮੇਰੀ ਅਵਸਥਾ ਜਾਣਦਾ ਹੈ। ਮੈਨੂੰ ਦੁਨੀਆਂ ਨੂੰ ਦੱਸਣ ਦੀ ਲੋੜ ਨਹੀਂ ਹੈ। ਦੁਨੀਆਂ ਨੂੰ ਦੱਸ ਕੇ ਹੋਏਗਾ ਵੀ ਕੀ? ਦੁਨੀਆਂ ਨੂੰ ਆਪਣਾ ਦੁੱਖ ਸੁਣਾਓ, ਦੁਨੀਆਂ ਨੂੰ ਰੋ ਰੋ ਕੇ ਸੁਣਾਓ, ਕੀ ਹੋਏਗਾ? ਉਹ ਜਿਹੜਾ ਅੰਦਰ ਬੈਠਾ ਹੋਇਆ ਉਹ ਤੁਹਾਡੀ ਅਵਸਥਾ ਨੂੰ ਜਾਣਦਾ ਹੈ, ਉਹ ਕਿਹੜਾ ਘੱਟ ਘੱਟ ਦੇ ਵਿੱਚ ਵਰਤ ਰਿਹਾ ਹੈ, ਉਹ ਹਰ ਅੰਦਰ ਦੀ ਅਵਸਥਾ ਨੂੰ ਜਾਣਦਾ। ਇਸ ਲਈ ਜਿਹੜਾ ਸੂਰਮਾ ਹੋ ਗਿਆ ਨਾਮ ਰੰਗ ਦੇ ਵਿੱਚ ਰੰਗ ਕੇ, ਉਹਨੂੰ ਪਤਾ ਹੈ ਕਿ ਹਉਮੈ ਦੀ ਬੋਲੀ ਬੋਲਣ ਨਾਲ ਕੁਛ ਨਹੀਂ ਹੋਣਾ, ਉੱਚਾ ਬੋਲ ਬੋਲ ਕੇ ਕੁਛ ਨਹੀਂ ਹੋਣਾ, ਕਿਉਂਕਿ ਮਨ ਵਿੱਚ ਇਹ ਨਿਮਰਤਾ ਵਾਲਾ ਗੁਣ ਰੱਖਣਾ ਔਰ ਇਹ ਜਾਣਨਾ ਕਿ ਆਪੇ ਜਾਣੇ ਜਾਣੋ, ਉਹ ਸਾਰਿਆਂ ਦੀ ਅਵਸਥਾ ਨੂੰ, ਉਹ ਮਾੜੇ ਨੂੰ ਵੀ ਜਾਣਦਾ ਅਤੇ ਚੰਗੇ ਨੂੰ ਵੀ ਜਾਣਦਾ, ਉਹ ਹਰ ਇੱਕ ਦੀ ਅਵਸਥਾ ਨੂੰ ਜਾਣਨ ਵਾਲਾ ਹੈ।
1: ਮਰਨ ਮਨਸਾ ਸੁਰਿਆ ਹੱਕ ਹੈ, ਜੋ ਹੋਏ ਮਰੇ ਪਰਵਾਨੋ।
0: ਇਸ ਵਾਸਤੇ ਉਹ ਸੱਚ ਔਰ ਹੱਕ ਦੀ ਖਾਤਰ ਜੂਝਦਿਆਂ, ਸੱਚ ਦੇ ਮਾਰਗ ਤੇ ਤੁਰਦਿਆਂ ਆਪਣਾ ਆਪਾ ਕੁਰਬਾਨ ਕਰਕੇ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦਾ, ਕਿਉਂਕਿ ਉਹਦਾ ਹੱਕ ਹੈ। ਇਹ ਸੱਚ ਹੈ ਕਿ ਜਿਹੜੇ ਸੂਰਮੇ ਨੇ ਵਾਕਈ ਇਨਸਾਨੀ ਜਾਮੇ ਵਿੱਚ ਮਨੁੱਖਤਾ ਵਾਲਾ ਗੁਣ ਲੈ ਕੇ ਉਹ ਫਿਰ ਵਾਹਿਗੁਰੂ ਦੇ ਦਰ ਤੇ ਆ ਕੇ ਆਪਣਾ ਆਪਾ ਮਿਟਾ ਦਿੰਦੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ। ਜਿਹੜਾ ਅਹੰਕਾਰ ਦੇ ਨਾਲ ਭਰਿਆ ਹੋਇਆ ਹੈ ਉਹ ਸੁਣੇਗਾ ਨਹੀਂ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ ਆਪਾਂ, ਸੁਣਿਆ ਫਿਰ ਮੰਨਿਆ ਫਿਰ ਪ੍ਰਵਾਨ। ਜਿਹੜਾ ਹਉਮੈ ਨਾਲ ਭਰਿਆ ਹੰਕਾਰ ਨਾਲ, ਉਹ ਕਦੇ ਨਹੀਂ ਸੁਣੇਗਾ, ਨਾ ਸੁਣ ਸਕਦਾ। ਉਹ ਸੁਣਾਉਣਾ ਜਾਣਦਾ ਪਰ ਸੁਣਨਾ ਨਹੀਂ ਜਾਣਦਾ, ਇਹ ਹਉਮੈ ਦੀ ਨਿਸ਼ਾਨੀ ਹੈ ਨਾ। ਉਹ ਕਹਿੰਦਾ ਮੈਂ ਸੁਣਨੀ ਨਹੀਂ ਕਿਸੇ ਦੀ ਗੱਲ, ਮੈਂ ਸੁਣਾਉਣੀ ਹੈ, ਜੋ ਮੈਂ ਸੁਣਾਉਣੀ ਹੈ ਤੇ ਕੋਈ ਮੇਰੇ ਅੱਗੇ ਬੋਲ ਨਹੀਂ ਸਕਦਾ। ਤਾਂ ਮਹਾਰਾਜ ਜੀ ਕਹਿੰਦੇ ਜੇ ਤੂੰ ਹਉਮੈ ਨੂੰ ਛੱਡ ਕੇ ਨਿਮਰਤਾ ਵਾਲਾ ਗੁਣ ਲਵੇਂ ਫਿਰ ਤੂੰ ਗੁਰੂ ਦੀ ਗੱਲ ਸੁਣ ਲਵੇਂ, ਤੇ ਜੇ ਸੁਣ ਲਵੇਂਗਾ ਤੇ ਮੰਨੇਗਾ, ਤੇ ਜੇ ਮੰਨੇਗਾ ਤੇ ਪ੍ਰਵਾਨ ਹੋ ਜਾਏਗਾ। ਸੁਣਿਆ ਵਾਲੀਆਂ ਪੌੜੀਆਂ, ਫਿਰ ਮੰਨੇ ਵਾਲੀਆਂ ਪੌੜੀਆਂ, ਫਿਰ ਆਉਂਦੀ ਹੈ ਪੰਚ ਪ੍ਰਵਾਨ, ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ, ਫਿਰ ਉਹਦੀ ਦਰਗਾਹ ਵਿੱਚ ਮਾਣ ਪਾਉਂਦੇ ਨੇ। ਸਾਹਿਬ ਜੀ ਕਹਿੰਦੇ ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਇਨਸਾਨੀ ਜਾਮੇ ਦੇ ਵਿੱਚ ਮਨੁੱਖਤਾ ਵਾਲਾ ਗੁਣ ਲੈ ਕੇ ਜਿਹੜੇ ਆਪਣੇ ਆਪੇ ਨੂੰ ਅੰਦਰੋਂ ਮਾਰ ਮਿਟਾਉਂਦੇ ਹਨ, ਉਹ ਸੂਰਮੇ ਬਣ ਕੇ ਉਸ ਮਾਲਕ ਦੇ ਦਰ 'ਤੇ

0: ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਆ, ਬਾਬਾ ਹੇ ਭਾਈ ਕਿਹਨੂੰ ਰੋਈਏ? ਕਿਉਂਕਿ ਅਲਾਹਣੀਆਂ ਦੇ ਸਿਰਲੇਖ ਹੇਠ ਸ਼ਬਦ ਚੱਲ ਰਹੇ ਆ ਨਾ, ਕਿਹਨੂੰ ਰੋਈਏ? ਇਹ ਤਾਂ ਉਹਦੀ ਖੇਡ ਹੈ, ਬਾਜੀ ਦਾ ਇੱਥੇ ਅਰਥ ਹੈ ਖੇਡ, ਕਿਉਂਕਿ ਇਹ ਫਾਰਸੀ ਦਾ ਸ਼ਬਦ ਹੈ, ਬਾਜੀ ਇਹ ਫਾਰਸੀ ਦਾ ਸ਼ਬਦ ਹੈ, ਇਹਦਾ ਅਰਥ ਹੁੰਦਾ ਖੇਡ, ਇਹ ਤੇ ਉਹਦੀ ਖੇਡ ਹੈ, ਆਵਨ ਜਾਨ ਇੱਕ ਖੇਲ ਬਣਾਇਆ। ਹੋਰ ਖੇਡ ਉਹ ਹੁੰਦੀ ਹੈ, ਦੇਖੋ ਤੁਸੀਂ ਆਪਾਂ ਖੇਡਾਂ ਦੇਖਦੇ ਹਾਂ ਨਾ, ਕਿੰਨੀਆਂ ਖੇਡਾਂ ਨੇ, ਉਹ ਖੇਡਾਂ ਸਦਾ ਤੇ ਨਹੀਂ ਚੱਲਦੀਆਂ, ਖਿਡਾਰੀ ਖੇਡਦੇ ਆ, ਕੁਝ ਟਾਈਮ ਦਿੱਤਾ ਜਾਂਦਾ, ਉਹਨਾਂ ਨੂੰ ਲਿਮਿਟ ਹੁੰਦੀ ਹੈ ਵੀ ਇੰਨੇ ਟਾਈਮ 'ਚ ਤੁਸੀਂ ਆਹ ਖੇਡ ਖੇਡਣੀ ਹੈ, ਜਿਹਦੇ ਵਿੱਚ ਜਿੱਤ ਤੇ ਹਾਰ ਦਾ ਫੈਸਲਾ ਹੋਣਾ, ਉਹ ਜਦੋਂ ਟਾਈਮ ਖਤਮ ਹੋ ਗਿਆ ਤੇ ਖੇਡ ਵੀ ਖਤਮ ਹੋ ਗਈ। ਕੋਈ ਐਸੀ ਖੇਡ ਹੈ ਜਿਹੜੀ ਸਦਾ ਚੱਲਦੀ ਰਹੀ ਕਦੇ ਰੁਕਦੀ ਨਹੀਂ? ਦੁਨੀਆਂ 'ਚ ਕੋਈ ਐਸੀ ਖੇਡ ਹੈ ਜਿਹੜੀ ਸਦਾ ਨਿਰੰਤਰ ਚੱਲ ਰਹੀ ਹੈ ਔਰ ਰੁਕਦੀ ਨਹੀਂ ਹੈ? ਜਿੰਨੀਆਂ ਵੀ ਖੇਡਾਂ ਨੇ ਉਹ ਸਮਾਂ ਪਾ ਕੇ ਰੁਕ ਜਾਂਦੀਆਂ ਨੇ, ਕਿਉਂਕਿ ਜਿੱਤ ਹਾਰ ਦਾ ਫੈਸਲਾ ਤਾਂ ਹੀ ਹੋਣਾ ਨਾ। ਇਹ ਖੇਡ ਹੈ ਸੰਸਾਰ, ਆਵਣ ਜਾਣ ਦੀ ਇੱਕ ਖੇਡ ਬਣਾਈ ਹੋਈ ਹੈ, ਤਾਂ ਹੀ ਪਤਾ ਲੱਗੇਗਾ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਇਹ ਜਿੱਤ ਹਾਰ ਦਾ ਫੈਸਲਾ ਤਾਂ ਹੀ ਹੋਣਾ ਨਾ। ਇਸ ਲਈ ਮਹਾਰਾਜ ਕਹਿੰਦੇ ਰੋਣਾ ਕਾਹਦਾ ਹੈ, ਜਿਹੜਾ ਆਇਆ ਹੈ ਦੁਨੀਆਂ ਵਿੱਚ ਉਹਨੇ ਜਾਣਾ ਹੈ, ਜਿਹਦਾ ਜਨਮ ਹੈ ਉਹਦੀ ਮੌਤ ਹੈ, ਜਿਹੜਾ ਉਪਜਿਆ ਹੈ ਉਹਨੇ ਬਿਨਸਣਾ ਹੈ, ਫਿਰ ਰੋਣਾ ਕਾਹਦਾ ਹੈ? ਇਹ ਸੱਚ ਹੈ ਜਿਹਨੂੰ ਜਾਣਨਾ ਸਮਝਣਾ ਜ਼ਰੂਰੀ ਹੈ। ਨਾਨਕ ਕਿਸ ਨੂੰ ਬਾਬਾ ਰੋਈਏ, ਬਾਜੀ ਹੈ ਇਹ ਸੰਸਾਰੋ। ਇਹ ਤਾਂ ਸੰਸਾਰ ਦੀ ਉਹਨੇ ਇੱਕ ਖੇਡ ਬਣਾ ਦਿੱਤੀ ਹੈ, ਆ ਰਹੇ ਨੇ ਜਾ ਰਹੇ ਨੇ, ਜਨਮ ਹੋ ਰਹੇ ਹੈ ਮੌਤ ਹੋ ਰਹੀ ਹੈ, ਉਪਜ ਰਿਹਾ ਬਿਨਸ ਰਿਹਾ, ਆਵਨ ਜਾਨੀ ਖੇਲ ਬਣਾਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋਂ ਅੱਜ ਕੇ ਕਾਲ। ਇਸ ਵਾਸਤੇ ਤੁਸੀਂ ਦੇਖੋ ਵੱਡੇ ਪੱਧਰ ਦੇ ਉੱਤੇ ਜਦੋਂ ਖੇਡਾਂ ਹੁੰਦੀਆਂ ਨੇ, ਕਿੰਨੀਆਂ ਟੀਮਾਂ ਪਹੁੰਚੀਆਂ ਹੁੰਦੀਆਂ ਵੱਖ ਵੱਖ ਦੇਸ਼ਾਂ ਵਿੱਚੋਂ, ਕਿੰਨੀਆਂ ਟੀਮਾਂ ਰੋਜ਼ ਖੇਡਾਂ ਹੁੰਦੀਆਂ ਨੇ, ਇੱਕ ਟੀਮ ਪਿੱਛੇ ਰਹਿ ਜਾਂਦੀ ਹੈ, ਦੂਜੀ ਅੱਗੇ ਲੰਘ ਜਾਂਦੀ ਹੈ, ਫਿਰ ਉਹ ਅੱਗੇ ਲੰਘ ਜਾਂਦੀ ਹੈ, ਫਿਰ ਅੱਗੇ ਜਾਂਦਿਆਂ ਜਾਂਦਿਆਂ ਅਖੀਰ ਵਿੱਚ ਇੱਕੋ ਹੀ ਟੀਮ ਰਹਿ ਜਾਂਦੀ ਹੈ ਜਿਹੜੀ ਜਿੱਤ ਪ੍ਰਾਪਤ ਕਰਕੇ ਜਾਂਦੀ ਹੈ, ਬਾਕੀ ਸਭ ਹਾਰੇ ਹੋਏ ਪਿੱਛੇ ਮੁੜ ਜਾਂਦੇ ਹੈ। ਅਸੀਂ ਵੀ ਇਸ ਮੈਦਾਨ ਦੇ ਵਿੱਚ ਆਏ ਹਾਂ ਆਪਣੀ ਆਪਣੀ ਜ਼ਿੰਦਗੀ ਦੀ ਬਾਜੀ ਖੇਡਣ ਅਤੇ ਜਿੱਤਣ ਵਾਸਤੇ। ਜਿਹੜੇ ਜਿੱਤ ਗਏ ਅੱਗੇ ਲੰਘ ਗਏ, ਜਿਹੜੇ ਹਾਰ ਗਏ ਉਹ ਪਿਛਾਂ ਫਿਰ ਦੁਬਾਰਾ ਜੰਮਣ ਮਰਨ 'ਚ ਪੈ ਗਏ। ਇਸ ਲਈ ਮਹਾਰਾਜ ਕਹਿੰਦੇ ਕਿਸ ਨੂੰ ਬਾਬਾ ਰੋਈਏ, ਰੋਣਾ ਕਿਹਨੂੰ ਹੈ? ਕਿਉਂਕਿ ਉਸ ਮਾਲਕ ਨੇ ਖੇਡ ਹੀ ਸੰਸਾਰ ਦੀ ਐਸੀ ਬਣਾਈ ਹੈ।
1: ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ।
0: ਜਿਹਨੇ ਇਹ ਸ੍ਰਿਸ਼ਟੀ ਸਾਜੀ ਹੈ, ਜਿਹਦੇ ਹੱਥ ਦੇ ਵਿੱਚ ਇਹ ਖੇਡ ਹੈ, ਇੱਕ ਦਿਨ ਬੇਨਤੀ ਕੀਤੀ ਸੀ ਕਿ ਜਿਹਨੇ ਜਿਹੜਾ ਬੈਠ ਕੇ ਗਰਾਊਂਡ ਹੁੰਦਾ ਨਾ, ਗਰਾਊਂਡ ਜਿੱਥੇ ਗੇਮਾਂ ਖੇਡੀਆਂ ਜਾਂਦੀਆਂ ਨੇ, ਖਿਡਾਰੀ ਦੋ ਟੀਮਾਂ ਆ ਕੇ ਖੇਡ ਖੇਡਦੀਆਂ ਨੇ, ਜਿਹੜੇ ਆਸੇ ਪਾਸੇ ਬੈਠੇ ਹੋਏ ਲੋਕ ਨੇ ਉਹ ਖਿਡਾਰੀ ਬਣ ਕੇ ਖੇਡ ਨਹੀਂ ਰਹੇ, ਅਤੇ ਜਿਹੜੇ ਖਿਡਾਰੀ ਖੇਡ ਰਹੇ ਆ ਉਹ ਬੈਠ ਕੇ ਦੇਖ ਨਹੀਂ ਰਹੇ। ਖੇਡਣ ਵਾਲਾ ਦੇਖ ਨਹੀਂ ਰਿਹਾ, ਦੇਖਣ ਵਾਲਾ ਖੇਡ ਨਹੀਂ ਰਿਹਾ। ਪਰ ਇੱਥੇ ਜੇ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰੀਏ ਤੇ ਉਹ ਦੇਖ ਵੀ ਰਿਹਾ ਤੇ ਖਿਡਾ ਵੀ ਰਿਹਾ, ਖੇਡ ਵੀ ਰਿਹਾ, ਸਾਰਿਆਂ 'ਚ ਵਰਤ ਵੀ ਰਿਹਾ। ਤਾਂ ਹੀ ਤੇ ਕਰਤਾ ਪੁਰਖ ਕਹਿੰਦੇ ਆ ਨਾ, ਕਰਤਾ ਪੁਰਖ ਜੋ ਸ੍ਰਿਸ਼ਟੀ ਵਿੱਚ ਕੀਤਾ ਹੈ ਉਹ ਹਰ ਇੱਕ ਦੇ ਵਿੱਚ ਬੈਠਾ ਆਪ ਵਰਤ ਵੀ ਰਿਹਾ ਔਰ ਦੇਖ ਵੀ ਰਿਹਾ। ਮਹਾਰਾਜ ਜੀ ਕਹਿੰਦੇ ਨੇ ਕੀਤਾ ਵੇਖੈ ਸਾਹਿਬ ਆਪਣਾ, ਉਹ ਸਾਹਿਬ ਪਰਮੇਸ਼ਵਰ ਆਪਣਾ ਕੀਤਾ ਸ੍ਰਿਸ਼ਟੀ ਜਿਹੜੀ ਉਪਾਈ ਹੈ, ਪੈਦਾ ਕੀਤੀ ਹੈ ਜੀਆ ਜੰਤ, ਉਹਨਾਂ ਨੂੰ ਵੇਖ ਰਿਹਾ। ਕੁਦਰਤ ਕਰੇ ਵਿਚਾਰੋ, ਕੀ ਜਿਹੜੀ ਸ੍ਰਿਸ਼ਟੀ ਸਾਜੀ ਹੈ ਉਹਨੂੰ ਕੀ ਕਹਿੰਦੇ ਆ? ਕੁਦਰਤ, ਕੁਦਰਤੀ ਸਾਜੀ ਹੈ ਨਾ, ਕਰਤੇ ਨੇ ਕੁਦਰਤ ਨੂੰ ਸਾਜ ਕੇ ਆਪ ਕੁਦਰਤ ਵਿੱਚ ਸਮਾਇਆ ਹੋਇਆ। ਪੜ੍ਹਦੇ ਜ਼ਰੂਰ ਹਾਂ ਆਪਾਂ ਸਾਰੇ, ਪਰ ਅਨੁਭਵ ਕਿਸੇ ਕਿਸੇ ਨੂੰ ਹੁੰਦਾ ਹੈ, ਪੜ੍ਹਦੇ ਆਪਾਂ ਸਾਰੇ ਹੀ ਹਾਂ। ਬਲਹਾਰੀ ਕੁਦਰਤ ਵਸੇ ਆ, ਤੇਰਾ ਅੰਤ ਨਾ ਜਾਈ ਲੱਖਿਆ ਪੜਦੇ ਆਪਾਂ ਸਾਰੇ ਹੀ ਆ, ਪਰ ਅਨੁਭਵ ਕਿਹਨੂੰ ਕਿਹਨੂੰ ਹੋਇਆ ਕਿ ਉਹ ਕੁਦਰਤ ਵਿੱਚ ਵੱਸਦਾ ਹੈ। ਇਹ ਆ ਸਾਡਾ ਜਿਹੜਾ ਸਰੀਰ ਹੈ ਪੰਜ ਤੱਤਾਂ ਦਾ, ਇਹ ਵੀ ਕੁਦਰਤ ਹੈ, ਇਸ ਕੁਦਰਤ ਵਿੱਚ ਉਹ ਵੱਸਦਾ ਹੈ। ਪਰ ਕਿਹਨੂੰ ਕਿਹਨੂੰ ਅਨੁਭਵ ਹੁੰਦਾ ਕਿ ਉਹ ਮੇਰੇ ਅੰਦਰ ਹੈ, ਉਹ ਵਰਤ ਰਿਹਾ ਹੈ, ਉਹ ਅੰਦਰ ਬੈਠਾ ਹੋਇਆ, ਉਹ ਦੇਖ ਰਿਹਾ, ਉਹ ਸੁਣ ਰਿਹਾ, ਉਹ ਮੈਨੂੰ ਬੁਲਾ ਵੀ ਰਿਹਾ, ਮੈਨੂੰ ਸੁਣਾ ਵੀ ਰਿਹਾ, ਮੈਨੂੰ ਦਿਖਾ ਵੀ ਰਿਹਾ, ਅਤੇ ਅੰਦਰ ਬੈਠਾ ਹੋਇਆ ਸੁਣ ਵੀ ਰਿਹਾ। ਇਹ ਅਨੁਭਵ ਕਿਹਨੂੰ ਕਿਹਨੂੰ ਹੋਇਆ ਕਿ ਉਹ ਮੇਰੇ ਨਾਲ ਹਰ ਵੇਲੇ ਅੰਗ ਸੰਗ ਹੈ। ਇਸ ਲਈ ਮਹਾਰਾਜ ਕਹਿੰਦੇ ਤੂੰ ਕਮਾਈ ਕਰ ਤਾਂ ਕਿ ਤੈਨੂੰ ਇਹ ਅਨੁਭਵ ਹੋ ਜਾਏ ਕਿ ਉਸ ਜਿਹੜਾ ਕੁਦਰਤ ਨੂੰ ਸਾਜਣ ਵਾਲਾ ਹੈ ਉਹ ਆਪ ਹੀ ਕੁਦਰਤ ਨੂੰ ਸਾਜ ਕੇ ਔਰ ਦੇਖ ਰਿਹਾ ਔਰ ਉਹਦੀ ਵਿਚਾਰ ਵੀ ਆਪ ਕਰ ਰਿਹਾ ਹੈ।
1: ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ।
0: ਕੁਦਰਤ ਨੂੰ ਬਣਾ ਕੇ ਸਾਜ ਕੇ ਚਾਰ ਖਾਣੀਆਂ ਨੇ ਇਹਦੇ ਵਿੱਚ, ਅੰਡਜ ਜੇਰਜ ਸੇਤਜ ਉਤਪੁਜ, ਔਰ ਕਹਿੰਦੇ ਨੇ ਉਹਨੂੰ ਵਿਚਾਰ ਨਹੀਂ ਰਿਹਾ ਕਿ ਕਿਵੇਂ ਕਿਹਨੂੰ ਕਿਸ ਤਰ੍ਹਾਂ ਰੱਖਣਾ, ਜੇ ਮਨੁੱਖ ਪੈਦਾ ਕੀਤੇ ਉਹਨਾਂ ਦੀ ਪਾਲਣਾ ਕਿਵੇਂ ਕਰਨੀ ਹੈ, ਪਸ਼ੂ ਹੈ ਤੇ ਉਹਦੀ ਪਾਲਣਾ ਕਿੱਦਾਂ ਹੈ, ਪੰਛੀ ਹੈ, ਕੀਟ ਪਤੰਗੇ ਨੇ, ਉਹਨਾਂ ਸਾਰਿਆਂ ਦੀ ਸੰਭਾਲ ਕਿੱਦਾਂ ਕਰਨੀ ਹੈ। ਅਸੀਂ ਤੇ ਚਾਰ ਬੰਦਿਆਂ ਨੂੰ ਸੰਭਾਲਣਾ ਹੋਵੇ ਨਾ ਤੇ ਮੁੜ ਕੇ ਜ਼ਮੀਨ ਤੇ ਪੈਰ ਥੱਲੇ ਨਹੀਂ ਲੱਗਦੇ, ਮੈਂ ਚੱਲਦੀ ਹੈ, ਮੈਂ ਇੰਨਿਆਂ ਨੂੰ ਰੱਖਿਆ, ਇੰਨਿਆਂ ਨੂੰ ਪਾਲਿਆ, ਇੰਨਿਆਂ ਨੂੰ ਸੰਭਾਲਿਆ। ਉਹ ਤੇ ਪੂਰੀ ਦੁਨੀਆਂ ਨੂੰ ਸੰਭਾਲ ਰਿਹਾ, ਉਹ ਤੇ ਪੂਰੀ ਦੁਨੀਆਂ ਦੇ 84 ਲੱਖ ਜੋਨ ਉਪਾਈ ਦਾ ਜ਼ਿਕਰ ਹੁੰਦਾ ਨਾ, ਉਹ ਤੇ ਸਾਰਿਆਂ ਨੂੰ ਪਾਲ ਵੀ ਰਿਹਾ ਤੇ ਸੰਭਾਲ ਵੀ ਰਿਹਾ ਹੈ। ਉਹ ਪਰਮੇਸ਼ਵਰ ਜਿਹਨੇ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਜਦੋਂ ਵਿਚਾਰਦਾ ਹੈ, ਧਾਰਨ ਧਾਰੇ, ਫਿਰ ਉਹ ਸਾਰਿਆਂ ਨੂੰ ਆਸਰਾ ਵੀ ਦਿੰਦਾ ਹੈ, ਸਹਾਰਾ ਵੀ ਦਿੰਦਾ ਹੈ। ਮਹਾਰਾਜ ਕਹਿੰਦੇ ਜਿਨ ਕੀਆ, ਜਿਹਨੇ ਇਹ ਸਿਸਟਮ ਬਣਾਇਆ ਹੈ, ਜਿਹਨੇ ਇਹ ਰੂਲ ਬਣਾਏ ਨੇ, ਜਿਹਨੇ ਇਹ ਮਰਿਆਦਾ ਬਣਾਈ ਹੈ ਕੁਦਰਤ ਦੀ, ਸੋ ਜਾਣੇ ਉਹ ਸਾਰਿਆਂ ਬਾਰੇ ਜਾਣਦਾ ਹੈ। ਮਾਂ ਨੇ ਜਨਮ ਦਿੱਤਾ ਨਾ ਬੱਚੇ ਨੂੰ ਕੁੱਖ ਦੇ ਅੰਦਰ ਰੱਖ ਕੇ, ਤੇ ਮਾਂ ਨੂੰ ਪਤਾ ਹੁੰਦਾ ਕਿ ਬੱਚੇ ਦੇ ਅੰਦਰ ਕੀ ਚੱਲਦਾ, ਇਹਨੂੰ ਕੀ ਚਾਹੀਦਾ। ਕਿਉਂ ਪਤਾ ਮਾਂ ਨੂੰ? ਬੱਚਾ ਰੋਂਦਾ ਹੋਵੇ, ਬੱਚਾ ਤੋਤਲਾ ਬੋਲਦਾ ਹੋਵੇ, ਕਿਸੇ ਨੂੰ ਨਹੀਂ ਪਤਾ ਲੱਗਦਾ। ਹਰ ਕੋਈ ਆਪਣਾ ਆਪਣਾ ਅੰਦਾਜ਼ਾ ਲਾਉਂਦਾ, ਇਹਨੂੰ ਇਹ ਹੋਇਆ, ਇਹਨੂੰ ਆਹ ਹੋਇਆ, ਇਹਨੂੰ ਆਹ ਹੋਇਆ। ਇੱਕ ਆ ਕੇ ਕਹਿੰਦਾ ਵੀ ਤੇਰਾ ਬੱਚਾ ਰੋਂਦਾ ਬੜਾ ਹੈ, ਜਾ ਕੇ ਝਾੜਾ ਕਰਵਾ ਕੇ ਆ। ਅਤੇ ਮਾਂ ਹੱਸ ਕੇ ਕਹਿੰਦੀ ਹੈ ਇਹਨੂੰ ਝਾੜੇ ਦੀ ਲੋੜ ਨਹੀਂ ਹੈ, ਇਹਨੂੰ ਮੇਰੇ ਦੁੱਧ ਦੀ ਲੋੜ ਹੈ, ਇਹ ਭੁੱਖਾ ਹੈ, ਇਹ ਤਾਂ ਰੋਂਦਾ ਪਿਆ, ਇਹਨੂੰ ਜਦੋਂ ਮੈਂ ਦੁੱਧ ਪਿਆਵਾਂਗੀ ਚੁੱਪ ਕਰ ਜਾਏਗਾ। ਪਰ ਹਰ ਇੱਕ ਨੇ ਆਪਣੀ ਆਪਣੀ ਸਲਾਹ ਤੇ ਦੇਤੀ ਨਾ, ਪਰ ਪਤਾ ਕਿਹਨੂੰ ਸੀ? ਮਾਂ ਨੂੰ, ਵੀ ਇਹ ਕਿਉਂ ਰੋਂਦਾ ਪਿਆ। ਬੱਚੇ ਦੀ ਅਵਸਥਾ ਨੂੰ ਮਾਂ ਨੂੰ ਪਤਾ ਹੈ, ਤੇ ਸਾਡੀ ਅਵਸਥਾ ਕੌਣ ਜਾਣਦਾ? ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਜਿਹਨੇ ਸਾਨੂੰ ਪੈਦਾ ਕੀਤਾ ਹੈ, ਜਿਹੜਾ ਸਾਨੂੰ ਆਸਰਾ ਸਹਾਰਾ ਦੇਣ ਵਾਲਾ ਹੈ, ਮਹਾਰਾਜ ਜੀ ਕਹਿੰਦੇ ਉਹ ਸਭ ਕੁਝ ਜਾਣਦਾ। ਤੂੰ ਦੁਨੀਆ ਅੱਗੇ ਨਾ ਰੋ, ਤੂੰ ਉਸ ਮਾਲਕ ਅੱਗੇ ਅਰਦਾਸ ਕਰ, ਤੂੰ ਉਹਦੇ ਅੱਗੇ ਬੇਨਤੀ ਕਰ। ਜੇ ਤੂੰ ਇਹ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਣਾ ਚਾਹੁੰਦਾ ਹੈ, ਜੇ ਤੂੰ ਉਹਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ ਹੈ, ਜੇ ਤੂੰ ਉਹਦੇ ਦਰ 'ਤੇ ਇੱਜ਼ਤ ਮਾਣ ਪਾਉਣਾ ਚਾਹੁੰਦਾ ਹੈ, ਤਾਂ ਫਿਰ ਇੱਕ ਅਕਾਲ ਪੁਰਖ ਦਾ ਆਸਰਾ ਲੈ ਕੇ ਉਹਦੇ ਅੱਗੇ ਅਰਦਾਸ ਕਰ, ਅਤੇ ਉਹਦੇ ਨਾਮ ਨੂੰ

ਗੁਰੂ ਨਾਨਕ ਸਾਹਿਬ ਜੀ ਇੱਕ ਅਕਾਲ ਪੁਰਖ ਨਾਲ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਇੱਕ ਨਾਲ ਜੋੜਦਿਆਂ ਹੋਇਆਂ ਸਮਝਾਉਂਦੇ ਨੇ ਕਿ ਜਿਨ ਕਿਛ ਕੀਆ, ਜਿਹਨੇ ਆ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਸੋਈ ਜਾਣੇ ਉਹੀ ਸਭਨਾ ਬਾਰੇ ਜਾਣਦਾ ਹੈ। ਔਰ ਜਿਹਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ, ਇਹ ਆਕਾਰ ਬਣਾਏ, ਇਹ ਰੂਪ ਰੰਗ ਬਣਾਏ, ਉਹ ਜਾਣਦਾ ਹੈ। ਪਰ ਤਾਂ ਕਾ ਰੂਪ ਅਪਾਰੋ, ਇਹ ਸਾਰੇ ਰੂਪ ਰੰਗ ਉਹਦੇ ਹੀ ਨੇ, ਪਰ ਉਹਦਾ ਆਪਣਾ ਰੂਪ ਕੋਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਅਪਾਰ ਹੈ, ਬੇਅੰਤ ਹੈ। ਉਹਦੇ ਰੂਪ ਨੂੰ ਕੋਈ ਜਾਣ ਨਹੀਂ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ ਉਹਦੇ ਰੂਪ ਨੂੰ। ਸਭਨਾ ਦੇ ਵਿੱਚ ਵਰਤ ਉਹ ਰਿਹਾ ਹੈ, ਇਹ ਜਿੰਨੇ ਵੀ ਆਪਾਂ ਰੂਪ ਰੰਗ ਦੇਖ ਰਹੇ ਹਾਂ ਇਹ ਸਭ ਉਹਦੇ ਹੀ ਨੇ, ਪਰ ਉਹਦਾ ਆਪਣਾ ਕੋਈ ਰੂਪ ਰੰਗ ਨਹੀਂ ਹੈ। ਰੂਪ ਨ ਰੇਖ ਨ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਉਹਦਾ ਕੋਈ ਰੂਪ ਰੰਗ ਹੀ ਨਹੀਂ ਜਿਹੜਾ ਬਿਆਨ ਕੀਤਾ ਜਾ ਸਕੇ। ਸਾਡੇ ਬੋਧ ਮੰਡਲ ਤੋਂ ਪਰੇ ਹੈ, ਅਸੀਂ ਉਹਦਾ ਬੋਧ ਨਹੀਂ ਕਰ ਸਕਦੇ, ਗਿਆਨ ਨਹੀਂ ਸਾਡੇ ਕੋਲ। ਜਿਨ ਕਿਛ ਕੀਆ ਸੋਈ ਜਾਣੇ ਤਾਂ ਕਾ ਰੂਪ ਅਪਾਰੋ, ਕੀ ਕੀਤਾ ਉਹਨੇ? ਕੁਦਰਤ ਸਾਜੀ, ਕੁਦਰਤ ਵਿੱਚ ਸਾਜ ਕੇ ਉਹਨੇ ਇੱਕ ਨਿਯਮ ਬਣਾ ਦਿੱਤਾ ਹਰ ਇੱਕ ਵਾਸਤੇ, ਕਿਸੇ ਨੂੰ ਛੋਟ ਨਹੀਂ ਦਿੱਤੀ ਉਹਨੇ, ਹਰ ਇੱਕ ਵਾਸਤੇ ਇੱਕੋ ਜਿਹਾ ਨਿਯਮ ਬਣਾ ਦਿੱਤਾ। ਅਸੀਂ ਜਿਹੜੇ ਨਿਯਮ ਬਣਾਉਂਦੇ ਹਾਂ ਨਾ, ਉਹ VIP ਵਾਸਤੇ ਹੋਰ ਹੁੰਦੇ ਨੇ ਅਤੇ ਆਮ ਇਨਸਾਨ ਵਾਸਤੇ ਹੋਰ ਹੁੰਦੇ ਨੇ। ਜਿਹੜੇ ਆ ਦੁਨੀਆਂ 'ਚ ਰੂਲ ਬਣਦੇ ਆ, ਇਹ ਅਮੀਰਾਂ ਵਾਸਤੇ ਹੋਰ ਨੇ, ਗਰੀਬਾਂ ਵਾਸਤੇ ਹੋਰ ਨੇ। ਪਰ ਜਿਹੜਾ ਰੂਲ ਪਰਮੇਸ਼ਵਰ ਨੇ ਬਣਾਇਆ, ਉਹਦੇ ਵਿੱਚ ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ, ਕੋਈ VIP ਨਹੀਂ। ਉਹਦੇ ਲਈ ਸਾਰਿਆਂ ਲਈ ਇਹ ਸਿਸਟਮ ਇੱਕੋ ਹੀ ਬਣਾ ਦਿੱਤਾ। ਉਹ ਕਿਹੜਾ ਸੀ? ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਕੋਈ ਵੀ ਹੋਵੇ, ਉਹ ਭਾਵੇਂ ਜਿੰਨਾ ਮਰਜ਼ੀ ਕੋਈ ਉੱਚੇ ਅਹੁਦੇ 'ਤੇ ਬੈਠਾ ਹੋਵੇ, ਅਤੇ ਭਾਵੇਂ ਕੋਈ ਉਹ ਬੈਠ ਕੇ ਮੰਗਣ ਵਾਲਾ ਹੋਵੇ, ਭਾਵੇਂ ਬਾਦਸ਼ਾਹ ਦੇ ਤਖ਼ਤ 'ਤੇ ਬੈਠਾ ਹੋਵੇ, ਜਿਹੜਾ ਆਇਆ ਉਹਨੇ ਇੱਕ ਦਿਨ ਜਾਣਾ ਹੈ। ਜੋ ਉਪਜਿਓ ਸੋ ਬਿਨਸ ਹੈ ਪਰੋਂ ਆਜ ਕੇ ਕਾਲ। ਫਿਰ ਮਹਾਰਾਜ ਕਹਿੰਦੇ ਰੋਣਾ ਕਾਹਦਾ ਹੈ? ਇਹ ਤੇ ਉਹਨੇ ਖੇਡ ਬਣਾਈ ਹੈ ਆਵਣ ਜਾਣ ਦੀ। ਤੂੰ ਆਹ ਚਿੰਤਾ ਨਾ ਕਰ, ਮੌਤ ਦੀ ਚਿੰਤਾ, ਮਰਨ ਦੀ ਚਿੰਤਾ ਨਾ ਕਰ, ਤੂੰ ਚਿੰਤਾ ਇਹ ਕਰ ਕਿ ਜੋ ਮੈਂ ਖੱਟਣ ਵਾਸਤੇ ਆਇਆ ਉਹ ਮੈਂ ਲਾਹਾ ਖੱਟ ਲਿਆ ਕਿ ਨਹੀਂ, ਮੈਂ ਉਹ ਸੂਰਮਾ ਬਣ ਕੇ ਆਪਣੇ ਅੰਦਰ ਦੇ ਵਿਕਾਰਾਂ ਨੂੰ ਮਾਰ ਲਿਆ ਕਿ ਨਹੀਂ ਮਾਰਿਆ, ਮੈਂ ਅੰਦਰੋਂ ਉਹ ਬਹਾਦਰੀ ਵਾਲੇ ਗੁਣ ਲੈ ਕੇ ਨਾਮ ਦੀ ਕਮਾਈ ਕਰਕੇ, ਕਰ ਬੰਦੇ ਤੂੰ ਬੰਦਗੀ, ਉਹ ਬੰਦਗੀ ਕਰਕੇ ਮੈਂ ਅੰਦਰੋਂ ਜਿੱਤ ਪ੍ਰਾਪਤ ਕਰ ਲਈ ਕਿ ਨਹੀਂ, ਇਹ ਚਿੰਤਾ ਕਰ। ਚਿੰਤਾ ਮੌਤ ਦੀ ਨਾ ਕਰ, ਕਿਉਂਕਿ ਉਹਨੇ ਤੇ ਆਉਣਾ ਹੀ ਆਉਣਾ ਹੈ, ਉਹਨੇ ਟੱਲ ਨਹੀਂ ਜਾਣਾ। ਚਿੰਤਾ ਤਾਂ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਨਾਨਕ ਕਿਸ ਨੂੰ ਬਾਬਾ ਰੋਈਐ, ਰੋਣਾ ਕਾਹਦਾ ਹੈ, ਕਿਹਨੂੰ ਰੋਈਏ? ਬਾਜੀ ਹੈ ਇਹ ਸੰਸਾਰੋ, ਇਹ ਸੰਸਾਰ ਦੀ ਖੇਡ ਉਸ ਮਾਲਕ ਨੇ ਬਣਾਈ ਹੈ, ਕੁਦਰਤ ਉਹਨੇ ਸਾਜੀ ਹੈ, ਜਨਮ ਉਹਨੇ ਦਿੱਤਾ ਹੈ, ਅਤੇ ਮੌਤ ਦਾ ਸੱਦਾ ਵੀ ਉਹਦੇ ਉਹਨੇ ਹੁਕਮ ਦੇ ਵਿੱਚ ਹੀ ਹੋਣਾ ਹੈ। ਇਸ ਵਾਸਤੇ ਜਦੋਂ ਜਨਮ ਹੋਇਆ ਤਾਂ ਉਹਨੇ ਕਿਸੇ ਨੂੰ ਪੁੱਛਿਆ ਸੀ, ਅਤੇ ਜਦੋਂ ਮੌਤ ਆਉਣੀ ਹੈ ਫਿਰ ਵਿਣ ਪੁੱਛਿਆ ਹੀ ਲੈ ਜਾਏ। ਨਾ ਧਨ ਪੁੱਛੀ ਨਾ ਮਤਾ ਪਕਾਇਆ, ਉੱਥੇ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਜਿਹੜਾ ਉਹ ਨਹੀਂ ਕੀਤਾ ਜਾਣਾ, ਉਹਦੇ ਹੁਕਮ ਵਿੱਚ ਆਏ ਹਾਂ, ਉਹਦੇ ਹੁਕਮ ਵਿੱਚ ਜਾਣਾ। ਪਰ ਜਿਹੜੀ ਜ਼ਿੰਦਗੀ ਜਨਮ ਔਰ ਮਰਨ ਦੇ ਦਰਮਿਆਨ ਜਿਹੜੀ ਸਾਨੂੰ ਜ਼ਿੰਦਗੀ ਮਿਲ ਰਹੀ ਹੈ, ਅਸੀਂ ਉਹਦੇ ਲੇਖੇ ਵਿੱਚ ਲਾਉਣੀ ਹੈ। ਜਿਹੜਾ ਜਨਮ ਤੋਂ ਲੈ ਕੇ ਮੌਤ ਤੱਕ ਦੇ ਵਿਚਕਾਰ ਵਾਲਾ ਸਮਾਂ ਹੈ ਜ਼ਿੰਦਗੀ ਜਿਉਣ ਦਾ, ਇਹ ਉਹਦੇ ਲੇਖੇ ਲਾਉਣਾ। ਉਹਦੇ ਲਈ ਸਾਨੂੰ ਸੂਰਮਾ ਬਣਨਾ ਪਏਗਾ, ਮਨ ਦੇ ਤਲ 'ਤੇ ਵਿਕਾਰਾਂ ਨੂੰ ਮਾਰ ਕੇ, ਹਉਮੈ ਨੂੰ ਮਾਰ ਕੇ, ਫਿਰ ਉਹਦੇ ਦਰ 'ਤੇ ਪ੍ਰਵਾਨ ਹੋ ਸਕਦੇ ਹਾਂ। ਇਹ ਅਰਦਾਸ ਕਰੋ ਕਿ ਮਹਾਰਾਜ ਦੁਨੀਆਂ ਦੇ ਵਿੱਚ ਨਹੀਂ, ਅਸੀਂ ਤੁਹਾਡੀ ਨਜ਼ਰ ਵਿੱਚ ਸਫਲ ਹੋਣਾ ਚਾਹੁੰਦੇ ਹਾਂ ਅਤੇ ਤੁਹਾਡੇ ਦਰ 'ਤੇ ਪ੍ਰਵਾਨ ਹੋਣਾ ਚਾਹੁੰਦੇ ਹਾਂ, ਸਾਡੇ 'ਤੇ ਇੱਕ ਤਰਸ ਕਰ ਦਿਓ। ਇਹ

ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਅੱਜ ਦੇ ਸ਼ਬਦ ਰਾਹੀਂ ਜੋ ਸਮਝਾਉਂਦੇ ਨੇ ਮਨ ਦੇ ਤਲ 'ਤੇ ਸਾਨੂੰ ਤੁਹਾਨੂੰ ਇਹ ਗੱਲ ਸਮਝ ਆ ਜਾਏ ਇਹ ਜੀਵਨ ਦੀ ਬਾਜ਼ੀ ਆਪਾਂ ਜਿੱਤ ਕੇ ਜਾਈਏ ਉਹਦੇ ਲਈ ਗੁਰਮੁਖ ਬਣੀਏ ਬਾਣੇ ਬਾਣੀ ਦੇ ਧਾਰਨੀ ਬਣੀਏ ਤਾਂ ਕਿ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਹੋ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ ਅੱਗੇ ਤੋਂ ਸਮੱਤ ਸੋਝੀ ਦੇ ਕੇ ਨਿਵਾਜਣ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਵਾਈਆਂ। ਸਬਦੋ ਤਾਂ ਗਾਵੋ ਹਰੀ ਕੇ, ਰਮਨ ਜੀ ਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਗਲਾ ਸਮਰੱਥ ਸੁਆਮੀ, ਸੋ ਕੇ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਸ ਹੈ, ਇਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਵਾਈ ਵਸਿਆ, ਜਨੇਸਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰ। ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਭ ਤਿਤ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ, ਕੰਟਕ ਮਾਰੇ ਤੋਰ ਕਰਮ ਪਾਇਆ, ਤੁਜਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰ ਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੇਰੇ ਰਾਸ ਤੁਮਾਤ ਪਿਤਾ ਹਮ ਬਾਰਕ ਸਗਲ ਸਮਰੀ
0: ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨਿ ਦਾ ਬਿਤਾਈ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤੇ ਨਾਮ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤੇ ਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੀ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ

ਦਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ। ਧਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ। ਕਲਗੀ ਧਰ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਨੇ ਕਿਰਪਾ ਕਰਨੀ, ਮਹਿਰਾਮਤ ਕਰਨੀ। ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ, ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ। ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ

ਅਲਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੀ ਜੇ ਮਰੈ ਸਰਪ ਜੋ ਨ ਬਲ ਬਲ ਉਤਰੈ ਅਰਿ ਬਾਈ ਗੋਬਿੰਦ ਨਾਮ ਮਤ ਬਿਸਰੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੇ ਜੈ ਮਰੈ ਬੇਸਵਾ ਜੋ ਨ ਬਲ ਬਲ ਉਤਰੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੁਪੈ ਸਵਾਮੀ ਮਾਨਸ ਕੀ ਗਤ ਹੀ ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਚੌਥਾ। ਆਵਹੁ ਸੰਤ ਮਿਲਹੁ ਮੇਰੇ ਭਾਈ,

ਜੁਗਾ ਖੇਵਟ ਗੁਰ ਸ਼ਬਦ ਤਰੋ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲ ਜੁਗ ਖੇਬਟ।

ਪੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਲੱਗੇ ਤਾਂ ਬਣਾਏ ਨੇ।
1: ਵਾਹਿਗੁਰੂ
0: ਮਾਈਕ ਤੇ ਹੈ।
1: ਵਾਹਿਗੁਰੂ।

ਵਾਹਿਗੁਰੂ

0: ਤ੍ਰਿਖਾ ਮੰਤ ਜੇ ਆਕਰਖੀ ਤੇ ਨਾਨਕ ਹਰ ਹਰਿ ਅੰਮ੍ਰਿਤ ਵਰਖੇ
1: ਜਨਾਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾ
0: ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ
1: ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾ
0: ਹਰ ਜਨ ਕੇ ਹਰ ਨਾਮ ਨਦਾਨ ਪਾਰ ਬ੍ਰਹਮ ਜਨ ਕੀ ਨੋਦਾ
1: ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕ
0: ਹਰ ਕਾ ਨਾਮ ਜਨ ਕੋ ਮੁਖ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
1: ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪ

ਸਾਧ ਸੰਗ ਬਸੇ ਗੋਚਰ ਲਏ ਸਾਧੂ ਕੇ ਸਿੰਘ ਅਜਰ ਸਹੇ ਸਾਧਕ ਸੰਗ ਦ੍ਰਿੜਾਏ ਸਭ ਧਰਮ ਸਾਧਕ ਸੰਗ ਕੇ

ਖਾਏ ਕਈ ਕੋਟ ਘਾਲੀ ਥਕ ਪਾਏ, ਜੈ ਜੈ ਭਾਣਾ ਤੈ ਤੈ ਰਾਖੇ, ਨਾਨ ਸਭ ਕੁਛ ਪ੍ਰਭ ਕੇ ਹਾਥੇ, ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮੇ।

0: ਪ੍ਰਸਾਦ ਕਮੜੇ ਮਾਨ ਸੋਜਨਾਨ ਦਰਗ ਪ੍ਰਵਾਨ
1: ਓਟ ਕਰਮ ਕਰੇ ਹੋਂ ਧਾਰੇ ਸ਼ਰਮ ਪਾਵੇ ਸਗਲੇ ਬਿਰਥਾ
0: ਮਨ ਬਸਿਆ ਕਰੇ ਓਂਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ
1: ਜਤਨ ਕਰ ਆਤਮ ਨਹੀਂ।

0: ਕਰ ਦਿਆ ਕੁੰਤ ਸੇ ਚਿਤਾ
1: ਜੋ ਕੁਛ ਕਰੇ ਸੋ ਇਸ ਕਮਾਨ ਪੁੱਲਾ ਕਾਏ ਫਿਰੇ ਅਜਾ
0: ਆਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ
1: ਨਾਮ ਨਾਮ ਜਬ ਹਿਰਦੇ ਮਾਏ ਨਾਨਕ ਪਾਸੇ ਤੀ ਕਰ ਜਾਹੇ
0: ਸਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਕਜ ਮਾਲ ਲਿਓ ਮਨ ਮੋਰ ਰਾਮ ਨਾਮ ਹਿਰਦੇ ਮੈਂ ਤੋ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ
0: ਵਾਪਾਰ ਵਿਰਲਾ ਵਾਪਾਰ ਨਾਨਕ ਤਾਕੇ ਸਦ ਬਨੇ
1: ਚਰਨ ਸਾਧ ਕੇ ਤੋਇ ਤੋਇ ਪੀਓ ਅਰਬ ਸਾਧ ਕੋ ਪਣਾ ਜੀਓ ਸਰਬ ਨਿਦਾਨ ਜਾਕੇ ਦਿਸਤੇ ਮਾਏ ਪ੍ਰਭੁ ਲਖੇ ਕਾ ਲੈਣਾ ਪਾਏ
0: ਕਰਨੇ ਜੋ ਤਿਸ ਬਿਨ ਦੂਸਰ ਹੋਆ ਨਾ ਹੋ
1: ਜਾਵ ਜਨ ਸਦਾ ਸਦਾ।

प्रभे आप सत्य किया सब सत्य आपे जाने अपनी मित गत्त।

0: ਅਨੁਕੰਪਾਵਨ ਚੁੱਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਸੰਗ ਨ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਮਾਇਆ ਵਿਸਥਾਰ ਤੇ ਕੌ ਕੌਣ
1: ਛੁਟਕਾਰੇ
0: ਤਸ ਬੁਝਨ ਬਿਗਾਨਾ ਨਾਮ ਵਿਸਾ ਨਾਨਕ ਪਛਤਾਨਾ ਹਰ ਕੀ ਭਗਤ ਕਰੋ ਮਨ ਮੀਰ ਨਿਰਮਲ ਹੋਏ ਤੁਮਾਰੋ ਚੀ।

सर्व नरंतरे को देखो नान जाके मस्तक ले।

0: ਸਿਮ ਸਿਮ ਸੁਖਬਾਉ ਆਵ ਜਪੋ ਰੇ ਨਾਮ ਜਪਾਵੋ
1: ਸੰਸਾਰ ਬਿਨ ਭਗਤੀ ਤਨ ਹੋਸੀ
0: ਸਰਵ ਕਲਿਆਣ ਸੁਖ ਨਿਦ ਨਾਮ ਬੁੱਢ ਜਾਤ ਪਾਏ ਬਿਸਰਾਮ
1: ਹੋਵਤ ਨਾਸ ਨਾਨਕ ਨਾਮ ਜਪੋ ਗੁਣ
0: ਜੀ ਪ੍ਰੀ ਪ੍ਰੇਮ ਰਚਾਓ ਮੰਤਰ ਅੰਤਰ ਈ ਸੁਆ
1: ਏਕ ਤਰ ਸੁਖ ਹੋਏ ਮਨ ਬਿਕਸੈ ਸਾ ਚਰਨ
0: ਧੋਏ ਜਨਾ ਕੇ ਮੰਤਣ ਰੰਗ ਬਿਲਾ ਕੋ ਪਾਵੇ ਸੰਗ
1: ਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ
0: ਤਾ ਕੀ ਉਮਾ ਕਹੀ ਨਾ ਜਾਏ ਨਾਨਕ ਦਇਆ ਸਰਬ ਸਮਾਏ
1: ਦਇਆਲ ਭਗਤ ਵਚਲ ਸਦਾ
0: ਕੀਰਤਨ ਨਾਦ ਨਾ ਗੋਬਿੰਦ ਗੋਪਾਲ ਸਰਬ

ਆਪਣੇ ਆਪ ਨੇ ਰਾਤ ਕੁੰਠਾ ਕੁਰਕੁਣ ਕਹੀਏ ਚੇਰਾ।

0: ਪਤਿਆਰਾ ਤੇ ਕੌਣ ਕਦੇ ਕੋ ਸੁਣੇ
1: ਬਾਵਿੰਦ ਉੱਚੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ
0: ਆਪ ਰਚਿਓ ਪਰਪੰਚ ਆਕਾਰ।

ਸੋ ਸਮਦਸੀ ਤਤ ਕਵਿਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜਿਸ ਰਾਖੇ ਸੋ ਕੋਈ ਨ ਮਾਰੇ ਸਮੂਹ ਅਜ ਮਨੁ ਬਸਾਰੇ ਜੀ ਕੀ ਜੁਗ ਜਾ ਕੇ ਸੁਭਾ ਤੰਤਰ ਬਾਰ ਜਾਨੋ ਸਾ ਪੂਰਨ ਬੂਰੇ ਦਿਆਲ ਸਭ ਉਪਰ ਹੋਵਦ ਕਿਰਪਾ।

सत श्री अकाल वाहे गुरु जी का खालसा वाहे गुरु जी की फतेह।

ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

तेरा किता जातो नाही, मैना जोग की तोई।

तरस पयोई, तरस पया मेहरा मत होई, सतगुर सज्जन मिलया।

ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ।

गुरु गरीब नवाज चवर शतर तख्त दे मालक धन धन श्री गुरु ग्रंथ साहिब सचे पातशाह जी तिना दी पावन और मुबारक हजूरी अंदर गुरुद्वारा दुख निवारण साहिब पावन स्थाना उपर हफ्तावारी नाम सिमरन अभ्यास समागमां दे अंदर जुड़मल बैठे गुरु प्यारेओ, सतगुरु जी ने अपार बख्शिश कृपा बरताई है जो अपने पावन चरणा कमलां पास जुड़ के बैठन दा सुभाग सतगुरु गुरु बाबा जी ने बख्शिश कीता है। आओ गुरु प्यार वालेओ, ਜਿੱਥੇ ਸਤਿਗੁਰੂ ਜੀ ਕੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਕੇ ਜਾਪ ਕਰਦੇ ਹਾਂ, ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਜੀਵਨ ਜਾਚ ਦਿੱਤੀਆਂ ਸਿੱਖਿਆਵਾਂ ਦਿੱਤੇ ਹੋਏ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਸਾਂ ਜੋ ਇਹਨਾਂ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਇਹ ਪਾਵਨ ਬਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੌੜੀ ਰਾਗ ਦੇ ਅੰਦਰ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੇ ਸਿਰਲੇਖ ਹੇਠ ਬਾਣੀ ਦੀ 11ਵੀਂ ਅਸ਼ਟਪਦੀ ਦੇ ਦੂਸਰੇ ਪਦੇ ਦੇ ਰੂਪ ਵਿੱਚ ਇਹ ਪਾਵਨ ਬਚਨ ਸੁਭਾਹਿਮਾਨ ਹੈ। ਇਹਨਾਂ ਪਾਵਨ ਬੋਲਾਂ ਦੇ ਰਾਹੀਂ ਜੋ ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਆ ਉਹਦੇ ਵਿੱਚ ਮਾਲਕ ਜੀ ਇਹ ਸਿਧਾਂਤ, ਇਹ ਸਿੱਖਿਆ ਦ੍ਰਿੜ ਕਰਵਾ ਰਹੇ ਨੇ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਹੱਥ ਵਸ ਹੀ ਸਭ ਕੁਝ ਹੈ। ਜਿਵੇਂ ਭਾਵੇ ਉਵੇਂ ਉਹ ਜੀਵਨ ਦੇ ਕੋਲੋਂ ਕਾਰ ਕਰਵਾਉਂਦਾ ਹੈ। ਔਰ ਜਿਸ ਆਹਰ ਦੇ ਵਿੱਚ ਜਿਸ ਕਾਰਜ ਦੇ ਵਿੱਚ ਉਹਨੇ ਜਿਸ ਜੀਵ ਨੂੰ ਲਾਇਆ ਹੋਇਆ ਹੈ ਉਹ ਕੁਦਰਤ ਦਾ ਕਣ, ਉਹ ਜੀਵ ਉਸ ਕਾਰਜ ਵਿੱਚ ਲੱਗੇ ਹੋਏ ਨੇ। ਕੁਦਰਤ ਦਾ ਕਣ ਮੈਂ ਸ਼ਬਦ ਤਾਂ ਵਰਤਿਆ ਜੀ, ਸੰਸਾਰ ਦਾ ਇੱਕ ਨਿੱਕੇ ਜਿਹੇ ਤਿਣਕੇ ਤੋਂ ਲੈ ਕੇ ਬ੍ਰਹਿਮੰਡ ਵਿੱਚ ਦਿਸਣ ਵਾਲੀ ਹਰ ਨਿੱਕੀ ਤੋਂ ਨਿੱਕੀ ਵਸਤੂ, ਨਾ ਦਿਸਣ ਵਾਲੀ ਵਸਤੂ, ਔਰ ਵੱਡੇ ਤੋਂ ਵੱਡਾ, ਵਿਸ਼ਾਲ ਤੋਂ ਵਿਸ਼ਾਲ ਪਦਾਰਥ, ਭਾਵੇਂ ਉਹ ਦਿਸਦਾ ਅਤੇ ਭਾਵੇਂ ਨਹੀਂ ਦਿਸਦਾ, ਹਰ ਇੱਕ ਕਣ ਨੂੰ ਉਹਨੇ ਨਾ ਕਿਸੇ ਆਹਰ ਦੇ ਵਿੱਚ ਲਾਇਆ ਹੋਇਆ, ਕੋਈ ਨਾ ਕੋਈ ਜ਼ਿੰਮੇਵਾਰੀ ਉਹਨੇ ਬਖਸ਼ੀ ਹੋਈ ਹੈ। ਅਤੇ ਜਿਹੜੀ ਜਿਹੜੀ ਜ਼ਿੰਮੇਵਾਰੀ ਉਹਨੇ ਜਿਸ ਜੀਵ ਨੂੰ ਦਿੱਤੀ ਹੈ ਉਹ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਸੋਹਣੇ ਢੰਗ ਦੇ ਨਾਲ, ਸੁਚੱਜੇ ਤਰੀਕੇ ਦੇ ਨਾਲ ਉਹ ਨਿਭਾਉਂਦਾ ਹੈ। ਪਰ ਇਸੇ ਰੂਪ ਦੇ ਵਿੱਚ ਹੀ ਮਨੁੱਖ ਹੈ, ਅਕਾਲ ਪੁਰਖ ਦੀ ਰਜ਼ਾ ਵਰਤਦੀ ਹੈ, ਮਨੁੱਖ ਉਹਦੀ ਰਜ਼ਾ ਦੇ ਵਿੱਚ ਹੈ, ਉਹਦੇ ਹੁਕਮ ਵਿੱਚ ਹੈ, ਜਿਵੇਂ ਉਹ ਮਾਲਕ ਇਹਨੂੰ ਜਿਸ ਕਾਰਜ ਵਿੱਚ ਲਾਉਂਦਾ ਉਵੇਂ ਇਹ ਲੱਗਿਆ ਹੋਇਆ ਹੈ। ਆਰੰਭਤਾ ਕੀਤੀ ਗੁਰੂ ਸਾਹਿਬ ਨੇ, ਕਹਿੰਦੇ ਪ੍ਰਭ ਭਾਵ ਹੈ ਮਨੁੱਖ ਗਤ ਭਾਵ ਹੈ। ਜੇ ਰੱਬ ਜੀ ਨੂੰ ਭਾ ਜਾਏ, ਚੰਗਾ ਲੱਗ ਜਾਏ, ਫਿਰ ਮਨੁੱਖ ਗਤੀ ਪਾ ਜਾਂਦਾ ਹੈ। ਗਤ ਤੱਤੇ ਨੂੰ ਸਿਹਾਰੀ ਨਾਲ ਗਤੀ, ਹੁਣ ਗਤੀ ਦਾ ਜੇ ਅਰਥ ਕਰੀਏ ਤਾਂ ਉੱਚੀ ਅਵਸਥਾ ਵੀ ਕਹਿ ਸਕਦੇ ਹਾਂ, ਗਤੀ ਦਾ ਅਰਥ ਮੁਕਤੀ, ਗਤ ਹੋ ਜਾਣੀ। ਜੇ ਮਾਲਕ ਨੂੰ ਚਾਹਵੇ ਤਾਂ ਫਿਰ ਮਨੁੱਖ ਦੀ ਗਤੀ ਹੁੰਦੀ ਹੈ, ਜੇ ਮਾਲਕ ਚਾਹਵੇ ਨਾ, ਅਕਾਲ ਪੁਰਖ ਚਾਹਵੇ, ਫਿਰ ਮਨੁੱਖ ਦੀ ਗਤੀ ਹੁੰਦੀ ਹੈ। ਜੇ ਨਹੀਂ, ਹੁਣ ਅਕਾਲ ਪੁਰਖ ਨੂੰ ਚੰਗਿਆਂ ਲੱਗਣ ਵਾਲੇ ਦੀ ਗਤੀ ਹੈ, ਜਿਹੜਾ ਚੰਗਾ ਨਹੀਂ ਲੱਗਾ ਉਹਦੀ ਗਤੀ ਵੀ ਨਹੀਂ, ਸੁਭਾਵਿਕ ਜਿਹੀ ਗੱਲ ਹੈ। ਰੱਬ ਜੀ ਨੂੰ ਜਿਹੜਾ ਜੀਵ ਪਾਉਂਦਾ ਉਹ ਗਤੀ ਪ੍ਰਾਪਤ ਕਰਦਾ, ਗਤੀ ਹਾਸਲ ਕਰਦਾ, ਜਿਹੜਾ ਨਹੀਂ ਪਾਉਂਦਾ ਉਹਦੀ ਗਤੀ ਨਹੀਂ ਹੈ। ਭਾਵ ਤਾਂ ਇਹੀ ਹੋਇਆ, ਹੁਣ ਉਹਨੂੰ ਪਾਉਣ ਵਾਸਤੇ ਅਸੀਂ ਕਾਰਜ ਕਰਨਾ, ਜਿਹੜਾ ਵੀ ਕਾਰਜ ਕਰਨਾ, ਕਰਮ ਕਰਨਾ, ਇਸ ਲਈ ਕਰਨਾ ਵੀ ਅਸੀਂ ਉਹਨੂੰ ਚੰਗੇ ਲੱਗ ਜਾਈਏ, ਉਹਨੂੰ ਪਾ ਜਾਈਏ, ਉਹਨੂੰ ਪਾ ਜਾਵਾਂਗੇ, ਉਹਨੂੰ ਚੰਗੇ ਲੱਗ ਜਾਵਾਂਗੇ, ਫਿਰ ਮਨੁੱਖ ਗਤ ਪਾਵੇ, ਮਨੁੱਖ ਗਤੀ ਪਾ ਲੈਂਦਾ। ਉਹਨੂੰ ਪਾਉਣ ਦੇ ਵਾਸਤੇ ਫਿਰ ਸਾਰੇ ਕਰਮ ਨੇ ਜੀ, ਜਿੰਨੇ ਵੀ ਆਪਾਂ ਕਰ ਰਹੇ ਹਾਂ ਨਾ ਕਰਮ, ਜਿਹੜਾ ਵੀ ਜੀਵ ਕਰਮ ਕਰ ਰਿਹਾ, ਜੋ ਜਿਹਨੂੰ ਧਰਮ ਦਾ ਕੰਮ ਕਹਿੰਦਾ ਬੰਦਾ, ਉਹ ਇਸੇ ਕਰਕੇ ਕਰ ਰਿਹਾ ਵੀ ਮੈਂ ਸ਼ਾਇਦ ਰੱਬ ਨੂੰ ਚੰਗਾ ਲੱਗ ਜਾਂ, ਰੱਬ ਨੂੰ ਭਾ ਜਾਵਾਂ, ਮੈਂ ਆਹ ਕੰਮ ਕਰਾਂ ਸ਼ਾਇਦ ਰੱਬ ਨੂੰ ਭਾ ਜਾਏ, ਇਹ ਕਰਮ ਕਰਾਂ ਤਾਂ ਸ਼ਾਇਦ ਅਕਾਲ ਪੁਰਖ ਪਰਮੇਸ਼ਵਰ ਨੂੰ ਚੰਗਾ ਲੱਗ ਜਾਏ। ਜਿਵੇਂ ਜਿਵੇਂ ਕੋਈ ਜੀਵ ਚੰਗੇ ਕਰਮ ਕਰਨ ਦਾ ਯਤਨ ਕਰਦਾ, ਕੋਸ਼ਿਸ਼ ਕਰਦਾ, ਉਹਦੇ ਉਹ ਕਰਮ ਕਰਨ ਦਾ ਕਾਰਨ ਇਹੀ ਹੈ ਵੀ ਮੈਂ ਅਕਾਲ ਪੁਰਖ ਨੂੰ ਚੰਗਾ ਲੱਗ ਜਾਵਾਂ, ਉਹਨੂੰ ਭਾ ਜਾਵਾਂ। ਅਤੇ ਜਾਂ ਫਿਰ ਮਨੁੱਖ ਦੇ ਕਰਮ ਕਰਨ ਦਾ ਜਿਹੜਾ ਕਾਰਨ ਹੈ ਉਹ ਇਹ ਹੁੰਦਾ ਵੀ ਮੇਰੀ ਕੋਈ ਇੱਛਾ ਹੈ ਅਤੇ ਮੈਂ ਆਪਣੀ ਉਸ ਇੱਛਾ ਨੂੰ ਪੂਰਿਆਂ ਕਰ ਲਾਂ, ਇਸ ਲਈ ਮੈਂ ਇਹ ਕਰਮ ਕਰ ਰਿਹਾ। ਬਾਣੀ ਪੜ੍ਹਨੀ ਹੈ, ਸੇਵਾ ਕਰਨੀ ਹੈ ਨਾ, ਸਿਮਰਨ ਕਰਨਾ ਹੈ, ਇਹ ਕਾਰਜ ਬੜੇ ਬਹੁਤ ਵਡਮੁੱਲੇ ਕਾਰਜ ਨੇ। ਹੁਣ ਇਹਨਾਂ ਕਾਰਜਾਂ ਦੇ ਮਗਰ ਦੋ ਚੀਜ਼ਾਂ ਨੇ, ਜਾਂ ਤਾਂ ਮਨੁੱਖ ਦੀ ਕੋਈ ਇੱਛਾ ਹੈ, ਮਨੁੱਖ ਤਾਂ ਜੁੜਦਾ ਕਹਿੰਦਾ ਵੀ ਮੈਂ ਤਾਂ ਬਾਣੀ ਤਾਂ ਪੜ੍ਹਨ ਲੱਗਿਆ ਵੀ ਮੈਂ ਆਹ ਕਾਰਜ ਆਪਣਾ ਸਫਲਾ ਕਰਨਾ,
मैं सेवा तां करदा भी मेरे मन की इच्छा है इच्छा पूरी हो जाए ना इस करके। तो दूजा कारण यह बन जाता भी मैं अकाल पुरख नूं चंगा लग जा भा जावां, जिहड़ा उन्हूं भाउण वास्ते कार्ज करेगा उहदी फिर दूजी इच्छा कोई नहीं होएगी, कोई दूजी लालसा नहीं होएगी। मैं बाणी पढ़ रहा मेरी इच्छा कोई नहीं है इस करके पढ़ रहा मैं उन्हूं चंगा लगा उहदियां नज़रां विच मैं चंगा बन जा, सेवा इस करके कर रहा मेरी सेवा उन्हूं चंगी लगे उन्हूं भा जावे। फिर जिहड़ा उन्हूं भा गया सतगुरु कहिंदे मनुख गत पावे, उन्हूं गति मिल जाती है। तो जीव बंधना तो झमेलिया तो संसार दे है ना इन्हों तो मुक्त हो जाता, फिर वह फिर रज़ा फिर उहदी है, रज़ा फिर उहदी है। जिमें जिमें जीवन उन्हें जिस जिस कार्ज में लाया उही कार्ज इंसान करता है और करता होया वह कार्ज अपने जीवन की गति करता है। जिहड़ा चंगे कर्म करता गया उहदी गति हुंदी गई, मंदे कर्म फिर उहनूं डोबदे जांदे ने। प्रभ पावै मनुख गत पावै, प्रभ पावै तां पाथर तरावै, जे उहनूं चंगा लगे तो उह पत्थर भी तारदा है। हुण पत्थर आपां पत्थर दा आखरी अर्थ आपां पत्थर ही करांगे, तो जदों पावरथ करांगे तो फिर पत्थर बिरती वाले मालक जिन्हां दी बिरती पत्थर वर्गी है, किसी उत्ते कोई दया नहीं, कोई किसी उत्ते तरस नहीं, कोई लिहाज नहीं, पत्थर बिरती दे मालक। सतगुरु कहिंदे जे अकाल पुरख नूं चंगा लग जाए फिर वह पत्थर बिरती दे मालकां नूं भी तार दिंदा है, उन्हां दा भी पार उतारा कर दिंदा है। जिवें एक बचन आपां भगत नामदेव जी का पढ़ते ना, देवा पाहन तारी अले राम कहत जन कस ना तरै, तारी ले गनका बिन रूप कुब जा ब्याद अजामल तारी अले। इस भाव विच इस शब्द के पावर थे ही ने भी मालका जे अजामल तर सकदा, जे गनका नूं तुसीं तार सकदे हो, जे कुबजा नूं तुसीं उहदा उधार कर सकदे हो, तो फिर जिहड़ा जीव तुहाडी बंदगी विच जुड़िया है तुसीं उहदा उधार क्यों नहीं करोगे, भाव उहनूं भी इस संसार सागर तों तुसीं तार दोगे जे वह जीव तुहानूं पा जाए तुहानूं चंगा।

0: ਰੱਬ ਜੀ ਨੂੰ ਭਾਵੇ, ਰੱਖਣਾ ਉਹਨੇ ਹੀ ਆ ਜੀ, ਰੱਖਣਾ ਉਹਨੇ ਹੀ ਆ। ਸਤਿਗੁਰੂ ਕਹਿੰਦੇ ਜੇ ਉਹ ਚਾਹਵੇ ਤਾਂ ਬਿਨ ਸਾਸ ਤੇ ਰੱਖ, ਜੇ ਉਹ ਚਾਹਵੇ ਫਿਰ ਬਿਨ ਸਾਸ ਤੇ ਰੱਖ ਹੈ, ਬਿਨਾਂ ਸਵਾਸਾਂ ਤੋਂ ਵੀ ਰੱਖ ਲੈਂਦਾ, ਨਾ ਚਾਹਵੇ ਫਿਰ ਸਾਹ ਆਉਣ ਵੀ ਨਹੀਂ ਦਿੰਦਾ, ਜੇ ਚਾਹਵੇ ਸਵਾਸ ਤੋਂ ਬਿਨਾਂ ਵੀ ਰੱਖ ਲੈਂਦਾ, ਜੇ ਨਾ ਚਾਹਵੇ ਤਾਂ ਫਿਰ ਸਵਾਸ ਹੁੰਦਿਆਂ ਹੋਇਆਂ ਵੀ ਜੀਵ ਨੂੰ ਕੋਈ ਰੱਖ, ਮਾਰਨਾ ਵੀ ਉਸੇ ਨੇ ਆ ਜੀ, ਰੱਖਣਾ ਵੀ ਉਸੇ ਨੇ ਆ। ਅਤੇ ਸਾਫ ਜੇ ਸਪਸ਼ਟ ਜੇ ਸ਼ਬਦ ਨੇ ਗੁਰੂ ਸਾਹਿਬ ਦੇ, ਮਾਰੈ ਰੱਖੈ ਇੱਕੋ ਆਪ, ਮਨੁੱਖ ਕਹਿ ਕਿਛ ਨਾਹੀਂ ਹੱਥ, ਮਾਰਨਾ ਵੀ ਉਹਨੇ ਆ, ਰੱਖਣਾ ਵੀ ਉਹਨੇ ਆ, ਜਿਵੇਂ ਉਹ ਰੱਖਣਾ ਚਾਹੇ ਉਵੇਂ ਰੱਖ ਲਏ, ਅਤੇ ਜੇ ਉਹ ਮਾਰਨਾ ਚਾਹੇ ਤਾਂ ਉਵੇਂ ਮਾਰ ਲੈਂਦਾ ਹੈ। ਪਰ ਪ੍ਰਭ ਭਾਵ ਹੈ, ਅਕਾਲ ਪੁਰਖ ਨੂੰ ਜੇ ਭਾ ਜਾਏ, ਬਿਨ ਸਾਸ ਤੇ ਰੱਖ ਹੈ ਪ੍ਰਭ ਭਾਵ ਹੈ, ਤਾਂ ਹਰ ਗੁਣ ਪੱਖ ਹੈ। ਅਕਾਲ ਪੁਰਖ ਦੇ ਗੁਣ ਵੀ ਉਦੋਂ ਹੀ ਆਖੇ ਜਾਂਦੇ ਨੇ ਜਦੋਂ ਅਕਾਲ ਪੁਰਖ ਨੂੰ ਚੰਗੇ ਲੱਗ ਜਾਈਏ।
1: ਰੱਬ ਪਾਵੇ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ।
0: ਉਹਨੂੰ ਭਾਵੇ ਪਤਿਤ ਉਧਾਰੈ, ਉਹਦਾ ਬਿਰਧ ਹੈ ਨਾ, ਪਤਿਤਾਂ ਨੂੰ ਪਾਵਨ ਕਰਨਾ, ਪਤਿਤਾਂ ਦਾ ਉਧਾਰ ਕਰਨਾ, ਉਹਦਾ ਬਿਰਧ ਹੈ। ਹੁਣ ਆਪਾਂ ਕਹੀਏ ਜੀ ਪਤਿਤਾਂ ਦਾ ਉਧਾਰ ਹੋ ਜਾਂਦਾ, ਅਕਾਲ ਪੁਰਖ ਕਰਦੇ ਨੇ ਉਧਾਰ, ਪਰ ਪਤਿਤ ਜਿਹੜਾ ਹੈ ਉਹ ਉਧਾਰ ਕਰਵਾਉਣ ਲਈ ਆਪਣਾ ਆਪਾ ਸਮਰਪਿਤ ਤੇ ਕਰੇ ਨਾ, ਇਹ ਗੱਲ ਨੂੰ ਮੰਨੇ ਤੇ ਸਹੀ ਵੀ ਮੈਂ ਪਤਿਤ ਹਾਂ। ਜਿਹੜਾ ਪਹਿਲਾਂ ਹੀ ਆ ਕੇ ਇਹ ਦੱਸਣ ਲੱਗ ਜੇ ਵੀ ਮੈਂ ਬੜਾ ਪਵਿੱਤਰ ਹਾਂ ਜੀ, ਬੜਾ ਪਾਕ ਹਾਂ ਮੈਂ, ਤੁਸੀਂ ਮੇਰਾ ਉਧਾਰ ਕਰੋ, ਮੈਂ ਪਾਕਤਾ ਨਾਲ ਭਰਿਆ ਪਿਆ। ਪਤਿਤ ਉਧਾਰ ਹੈ, ਉਹ ਪਤਿਤਾਂ ਦਾ ਉਧਾਰ ਕਰਦਾ। ਜਿਵੇਂ ਇੱਕ ਬਚਨ ਆਪਾਂ ਭਗਤ ਜੀ ਦਾ ਬਾਣੀ 'ਚ ਪੜ੍ਹਦੇ ਹਾਂ, ਉਹਦੇ ਵਿੱਚ ਉਹ ਕਹਿੰਦੇ ਨਾ ਭਗਤ ਰਵਿਦਾਸ ਜੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕੰਨ ਕਟਕ ਜਲ ਤਰੰਗ ਜੈਸਾ, ਜਾਉ ਪੈ ਹਮਨਾ ਪਾਪ ਕਰੰਤਾ, ਅਹੈ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। ਮਾਲਕਾ ਅਸੀਂ ਪਾਪ ਕਰਦੇ ਹਾਂ, ਤੂੰ ਸਾਨੂੰ ਬਖਸ਼ਦੈਂ, ਇਸ ਕਰਕੇ ਤੈਨੂੰ ਬਖਸ਼ਣਹਾਰਾ ਕਿਹਾ ਜਾਂਦਾ ਹੈ। ਅਤੇ ਜੇ ਜੀਵ ਪਾਪ ਹੀ ਨਾ ਕਰੇ ਤਾਂ ਤੈਨੂੰ ਬਖਸ਼ਣਹਾਰ ਕੌਣ ਕਵੇ? ਤੂੰ ਕੀਤੇ ਹੋਏ ਗੁਨਾਹਾਂ ਨੂੰ ਬਖਸ਼ਦੈਂ, ਇਸ ਕਰਕੇ ਤੈਨੂੰ ਬਖਸ਼ਣਹਾਰ ਕਿਹਾ ਜਾਂਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਉਹ ਪਤਿਤਾਂ ਦਾ ਫਿਰ ਉਧਾਰ ਕਰਦਾ। ਆਪ ਕਰੈ ਆਪਨ ਵਿਚਾਰੇ, ਉਹ ਆਪਣਾ ਵਿਚਾਰਿਆ ਹੋਇਆ ਆਪ ਹੀ ਕਰਦਾ ਹੈ।
1: ਦੋਹਾਂ ਸਿਰਿਆਂ ਕਾ ਆਪ ਸੁਆਮੀ, ਖਿਲੈ ਬਿਰਸੈ ਅੰਤਰਯਾਮੀ।
0: ਦੋਹਾਂ ਸਿਰਿਆਂ ਕਾ, ਦੋਵੇਂ ਸਿਰੇ, ਲੋਕ ਕਹਿ ਲਓ ਪਰਲੋਕ ਕਹਿ ਲਓ, ਜਨਮ ਤੋਂ ਲੈ ਕੇ ਮੌਤ, ਦੋ ਸਿਰੇ ਨੇ ਇਹ। ਜਨਮ ਇੱਕ ਸਿਰ ਹੈ, ਮੌਤ ਦੂਜਾ ਸਿਰ ਹੈ। ਦੋਹਾਂ ਸਿਰਿਆਂ ਕਾ ਆਪ ਸਵਾਮੀ, ਸਵਾਮੀ ਮਤਲਬ ਮਾਲਕ। ਹੁਣ ਦੋਹਾਂ ਸਿਰਿਆਂ ਦਾ ਅਰਥ ਆਪਾਂ ਲੋਕ ਪਰਲੋਕ ਕਰ ਲਈਏ, ਦੋਹਾਂ ਸਿਰਿਆਂ ਦਾ ਅਰਥ ਇੱਥੇ ਉੱਥੇ ਕਰ ਲਈਏ, ਦੋਹਾਂ ਸਿਰਿਆਂ ਦਾ ਅਰਥ ਜਿਹੜਾ ਉਹ ਭਾਵੇਂ ਇਸ ਮਾਤਲੋਕ ਦੀ ਗੱਲ ਕਰ ਲਓ ਅਤੇ ਭਾਵੇਂ ਇਸ ਮਾਤਲੋਕ ਤੋਂ ਚਲਾਣੇ ਤੋਂ ਮਗਰੋਂ ਦੀ ਗੱਲ ਕਰ ਲਓ ਨਾ, ਦੋਹਾਂ ਸਿਰਿਆਂ ਕਾ ਆਪ ਸਵਾਮੀ, ਮਾਲਕ ਉਹੀ ਹੈ। ਫਿਰ ਕਹਿੰਦੇ ਮਾਲਕ ਹੀ ਨਹੀਂ, ਖਿਲ ਹੈ ਬਿਗਸੈ, ਖੇਲ ਹੈ, ਖੇਡ ਕਰਨ ਵਾਲਾ, ਬਿਗਸ ਹੈ ਖੇੜੇ ਵਿੱਚ, ਵਿਗਾਸ ਵਿੱਚ, ਖੁਸ਼ੀ ਦੇ ਵਿੱਚ, ਖੇਡਦਾ ਵੀ ਹੈ ਅਤੇ ਪ੍ਰਸੰਨ ਵੀ ਹੈ, ਅੰਤਰਜਾਮੀ। ਇਹ ਜੱਗ ਸੱਚੇ ਕੀ ਹੈ? ਕੋਠੜੀ, ਸੱਚੇ ਕਾ ਵਿੱਚ ਵਾਸ, ਜਗਤ ਉਹਦਾ ਹੈ, ਵਾਸਾ ਵੀ ਉਹਦਾ ਹੈ। ਹੁਣ ਇਸੇ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਾਂਗੇ ਨਾ ਆਸਾ ਕੀ ਵਾਰਨ, ਇਹਦੇ ਵਿੱਚ ਹੀ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਜਿੱਥੇ ਮਾਲਕ ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਉ। ਪਹਿਲਾਂ ਉਹਨੇ ਆਪਣਾ ਆਪਾ ਬਣਾਇਆ, ਫਿਰ ਉਹਨੇ ਕੁਦਰਤ ਬਣਾਈ, ਫਿਰ ਕੁਦਰਤ ਬਣਾ ਕੇ ਵਿੱਚ ਬਹਿ ਵੀ ਗਿਆ, ਬਹਿ ਕੇ ਵਿੱਚ ਹੁਣ ਵੇਖੀ ਜਾਂਦਾ, ਨਾਲੇ ਖੁਸ਼ ਹੋਈ ਜਾਂਦਾ। ਕਰ ਆਸਨ, ਆਸਣ ਕਰਕੇ ਡਿੱਠੋ ਵੇਖ ਰਿਹਾ, ਚਾਓ ਨਾਲੇ ਖੇੜੇ ਵਿੱਚ ਹੈ, ਨਾਲੇ ਖੇੜੇ ਵੇਖ ਵੀ ਰਿਹਾ ਹੈ। ਹੁਣ ਵੇਖਣ ਤੋਂ ਭਾਵ ਇਕੱਲਾ ਵੇਖਣਾ ਨਹੀਂ, ਵੇਖਣ ਤੋਂ ਭਾਵ ਸੰਭਾਲ ਵੀ ਰਿਹਾ, ਉਹ ਬਣਾਈ ਹੋਈ ਸ੍ਰਿਸ਼ਟੀ ਨੂੰ ਸੰਭਾਲ ਵੀ ਰਿਹਾ ਅਤੇ ਨਾਲੇ ਚਾਹ ਵਿੱਚ ਵੀ ਹੈ, ਖੇੜੇ ਵਿੱਚ ਵੀ ਹੈ। ਉਸੇ ਤਰ੍ਹਾਂ ਮਾਲਕ ਕਹਿੰਦੇ ਉਹ ਅਕਾਲ ਪੁਰਖ ਦੋਹਾਂ ਸਿਰਿਆਂ ਕਾ ਆਪ ਸਵਾਮੀ, ਖੇਲ ਹੈ ਬਿਗਸ ਹੈ ਅੰਤਰਜਾਮੀ ਅੰਤਰਜਾਮੀ ਦਿਲ ਦੀਆਂ ਜਾਣਨ ਵਾਲਾ ਉਹ ਆਪੇ ਹੀ ਸਾਰਾ ਕੁਛ ਜੀਵ ਨੂੰ ਖੇਡਾ ਵੀ ਰਿਹਾ, ਆਪੇ ਹੀ ਜੀਵ ਨੂੰ ਨੇ ਖੇਡਾਂ ਵਿੱਚ ਲਾਇਆ ਵੀ ਹੋਇਆ, ਅਤੇ ਆਪੇ ਹੀ ਖੇਡਾਂ ਵਿੱਚ ਲਾ ਕੇ ਅਤੇ ਉਹਨੂੰ ਆਪੇ ਹੀ ਵੇਖ ਵੇਖ ਕੇ ਖੁਸ਼ ਹੋਈ ਜਾਂਦਾ, ਆਪੇ ਹੀ ਵੇਖ ਵੇਖ ਕੇ ਪ੍ਰਸੰਨ ਹੋਈ ਜਾਂਦਾ। ਅਤੇ ਦੂਜੀ ਹੈ ਅੰਤਰਜਾਮੀ, ਉਹ ਜਾਣਦਾ ਸਾਰਿਆਂ ਦੇ ਹਿਰਦੇ ਦੀ ਹੈ, ਅਤੇ ਹਿਰਦੇ ਦੀਆਂ ਜਾਣਦਾ ਹੋਇਆ ਉਹ ਫਿਰ ਇਹਨਾਂ ਜੀਵਾਂ ਵੱਲ ਵੇਖ ਵੇਖ ਕੇ ਖੁਸ਼ ਹੁੰਦਾ ਹੈ। ਜਿਵੇਂ ਆਪਾਂ ਸੰਸਾਰਿਕ ਤੌਰ 'ਤੇ ਨਾ ਕਿਸੇ ਮਨੁੱਖ ਨੂੰ ਝੂਠ ਬੋਲਦਿਆਂ ਫੜ ਲਈਏ, ਉਹ ਸਾਡੇ ਸਾਹਮਣੇ ਝੂਠ ਬੋਲੀ ਜਾਂਦਾ, ਸੱਚ ਦਾ ਸਾਨੂੰ ਪਹਿਲੋਂ ਹੀ ਪਤਾ, ਸੱਚ ਪਹਿਲੋਂ ਪਤਾ, ਉਹ ਮਨੁੱਖ ਕੋਲੋਂ ਅਸੀਂ ਪੁੱਛ ਰਹੇ ਹਾਂ, ਉਹ ਝੂਠ ਬੋਲੀ ਜਾਂਦਾ, ਫਿਰ ਆਪਾਂ ਵੇਖ ਉਹਨੂੰ ਸੁਣ ਸੁਣ ਕੇ ਖੁਸ਼ ਹੋਈ ਜਾਂਦੇ ਨੇ, ਵੇਖ ਕਿਵੇਂ ਲੱਗਾ ਇਹ ਝੂਠ ਬੋਲਣ, ਸਹਿਜ ਸੁਭਾਅ ਕਹਿੰਦੇ, ਨਾਲੇ ਉਹਦੇ ਕੋਲੋਂ ਸੁਣ ਸੁਣ ਕੇ ਨਾਲੇ ਖੁਸ਼ ਹੋਈ ਜਾਂਦੇ ਹਾਂ, ਅਤੇ ਨਾਲੇ ਸੁਣੀ ਵੀ ਜਾਂਦੇ ਹਾਂ, ਨਾਲੇ ਖੁਸ਼ ਵੀ ਹੋਈ ਜਾਂਦੇ ਹਾਂ। ਸੱਚ ਦਾ ਪਤਾ ਹੈ, ਕਰਤਾ ਹਿਰਦੇ ਦੀਆਂ ਵੀ ਜਾਣਦਾ, ਨਾਲੇ ਦੀਆਂ ਜ਼ੁਬਾਨ ਦੀਆਂ ਸੁਣੀ ਵੀ ਜਾਂਦਾ ਵੀ ਅੰਦਰੋਂ ਕੀ ਹੈ, ਅਤੇ ਬਾਹਰੋਂ ਜ਼ੁਬਾਨੋਂ ਵੇਖ ਕੇ ਕੀ ਕੁਛ ਬੋਲਣ ਲੱਗਾ। ਮਤਲਬ ਇੱਦਾਂ ਕਹਿ ਲਓ ਵੀ ਕਰਤਾ ਹਿਰਦੇ ਦੀਆਂ ਵੀ ਜਾਣਦਾ, ਜ਼ੁਬਾਨੀ ਬੋਲੀਆਂ ਜਾਂ ਇਹਦੇ ਹੱਥੀਂ ਕੀਤੇ ਹੋਏ ਕਰਮਾਂ ਨੂੰ ਵੀ ਵੇਖ ਰਿਹਾ, ਔਰ ਇਹਦੇ ਅੰਦਰ ਦੀ ਅਵਸਥਾ ਨੂੰ ਵੀ ਜਾਣ ਰਿਹਾ, ਵੇਖ ਵੇਖ ਕੇ ਬਿਗਸੈ ਉਹ ਖੇੜੇ ਦੇ ਵਿੱਚ ਹੈ।
1: ਉਹ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ।
0: ਜੋ ਭਾਵੈ, ਜੋ ਉਹਨੂੰ ਪਾਉਂਦਾ ਸੋ ਕਾਰ ਕਰਾਵੈ, ਉਹ ਜੀਵ ਤੋਂ ਉਸੇ ਤਰ੍ਹਾਂ ਕਾਰ ਕਰਾਉਂਦਾ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਉਹਨੇ ਜਿਸ ਜਿਸ ਕਾਰਜ ਵਿੱਚ ਜੀਵ ਨੂੰ ਲਾਇਆ ਹੋਇਆ ਜੀ, ਉਹ ਲੱਗਾ ਹੋਇਆ, ਜੋ ਭਾਵੈ, ਜਿਵੇਂ ਉਹ ਨੂੰ ਪਾਉਂਦਾ, ਉਵੇਂ ਉਹ ਜੀਵ ਤੋਂ ਹਰ ਇੱਕ ਕਾਰਜ ਜਿਹੜੀ ਉਹ ਕਰਵਾ ਰਿਹਾ। ਪਰ ਇੱਕ ਗੱਲ ਚੇਤਾ ਰੱਖਿਓ, ਕਰਮ ਸਿਰਫ ਕਾਰ ਸਿਰਫ ਚੰਗੀ ਕਰਵਾਉਂਦਾ, ਮਾੜੀ ਨਹੀਂ। ਮਤਾਂ ਕਿਤੇ ਸੋਚੀਏ ਵੀ ਜੇ ਚੰਗਾ ਰੱਬ ਕਰਵਾ ਰਿਹਾ ਤਾਂ ਮੰਦਾ ਵੀ ਉਹ ਕਰਵਾ ਰਿਹਾ, ਮੰਦਾ ਉਹ ਨਹੀਂ ਕਰਵਾ ਰਿਹਾ, ਮੰਦਾ ਮਨੁੱਖ ਆਪਣੇ ਜ਼ੋਰ ਨਾਲ ਕਰ ਰਿਹਾ ਹੈ, ਮੰਦਾ ਮਨੁੱਖ ਆਪਣੀ ਮਰਜ਼ੀ ਨਾਲ ਕਰ ਰਿਹਾ, ਕਰਤੇ ਦੀ ਮਰਜ਼ੀ ਨਹੀਂ ਹੈ। ਉਹ ਸਾਡਾ ਮਾਲਕ ਹੈ, ਉਹ ਸਾਡੀ ਮਾਂ, ਸਾਡਾ ਪਿਓ ਹੈ, ਉਹ ਕਦੇ ਵੀ ਨਹੀਂ ਚਾਹੁੰਦਾ ਅਸੀਂ ਮੰਦੇ ਕਰਮ ਕਰੀਏ। ਪਰ ਜੇ ਮਾਂ ਪਿਓ ਨਹੀਂ ਚਾਹੁੰਦਾ ਵੀ ਔਲਾਦ ਮੰਦੇ ਕਰਮ ਨਾ ਕਰੇ, ਔਲਾਦ ਨਾ ਮੰਦੇ ਰਾਹ 'ਤੇ ਜਾਵੇ, ਤਾਂ ਕੀ ਔਲਾਦ ਮੰਦੇ ਰਸਤਿਆਂ 'ਤੇ ਨਹੀਂ ਜਾਂਦੀ? ਜਾਂਦੀ ਹੈ। ਉੱਥੇ ਮਰਜ਼ੀ ਮਾਂ ਦੀ ਵੀ ਨਹੀਂ, ਉੱਥੇ ਮਰਜ਼ੀ ਪਿਓ ਦੀ ਵੀ ਨਹੀਂ, ਉੱਥੇ ਔਲਾਦ ਆਪਣੀ ਮਰਜ਼ੀ ਕਰ ਰਹੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਜੋ ਭਾਵੈ ਸੋ ਕਾਰ ਕਰਾਵੈ, ਜਿਵੇਂ ਉਹਨੂੰ ਪਾਉਂਦਾ ਉਵੇਂ ਉਹ ਕਾਰ ਕਰਵਾਉਂਦਾ। ਅਤੇ ਮਾਲਕ ਕਹਿੰਦੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਹੇ ਨਾਨਕ ਜੀਓ, ਉਸ ਕਰਤੇ ਤੋਂ ਬਿਨਾਂ ਕੋਈ ਦੂਜਾ ਨਜ਼ਰੀ ਨਹੀਂ ਆਉਂਦਾ। ਇਸ ਤਰੀਕੇ ਜੀ ਅੱਜ ਗੁਰੂ ਸਾਹਿਬ ਮਤ ਦੇ ਰਹੇ ਨੇ। ਮਾਲਕ ਕਿਰਪਾ ਕਰਨ, ਸਤਿਗੁਰੂ ਦੀ ਦਿੱਤੀ ਇਸ ਮਤ ਦੇ ਮੁਤਾਬਕ ਜਿਉਣਾ ਆ ਜਾਏ, ਇਹਨਾਂ ਦਰਸਾਏ ਰਾਹਾਂ 'ਤੇ ਚੱਲਦਿਆਂ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਏ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖਮਣ ਆਏ ਵਸਿਆ ਜਨੀਚਾਂ ਸਾ ਪੁਜਾਈਆਂ ਸੁਦਾ ਕੁਰਬਾਨ ਕਿਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਕਹੋਵਾ ਤਿਤ ਕਰ ਅਣ ਦਵਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਣੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਥ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਓ।

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਇ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ ਦੇ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ।

ਇਸ਼ਨਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ।

ਤਾ ਜਿਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਨਾਮ ਸਿਮਰਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੀ ਸੌ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਏਤੇ

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬੇਲਾਵਲ ਮਹੱਲਾ ਚੌਥਾ।

हर हर नाम अमृत हर मीठा, हर संत हो चाख दिखो।

गरमत नानक हर भजहो राम नाम रस राम रसायना।

ਚਾਹ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਧ ਸਵਾਲਿਓ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਅਸੋ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ।

ਬਹੁ ਸਿਮਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਅਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵਡ ਅਵਰਣਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸਿਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਓ ਪਾਈ ਰਹਾਉ, ਸਭ ਤੇਰੀ ਤੋ ਸਭਨੀ ਤਿਹਾਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝੀ ਮਾਏ, ਤੁਝ ਬਿਨ ਦੂਜਾ ਕੋਈ ਨਾਏ, ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ, ਕਉ ਨਾਨਕਾ ਮਨੀਜ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮਕਾਵੋ, ਆਪ ਹਾਥ ਦੈ ਮੋਏ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਵਾ ਸੰਗਰਿਐ, ਪੂਰਨ ਹੋਏ ਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾਡ ਕੋਈ ਅਵਰ ਨਾ ਧਿਆਉ, ਜੋ ਬਰਚਾਉ ਸੋ ਤੁਮ ਤੇ ਪਾਉ, ਸੇਵਕ ਸੇਖਾ ਮਾਰੇ ਤਾਰੀ ਹੈ, ਚੁਣ ਚੁਣ ਸਤਰ ਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਉਭਰਿਐ, ਮਰਨ ਕਾਲ ਕਾਤਰਾਂ ਸੁਨਵਰਿਐ, ਹੋ ਜੋ ਸਦਾ ਮਾਰੇ ਪੱਛਾ, ਸ਼੍ਰੀ ਸਤੁਜ ਜੂੰ ਕਰਿਓ ਰੱਛਾ।

ਉਪਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨੋ ਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਮਾਰਾ ਨਮਸ਼ਕਾਰ ਤਸਹੀ ਕੋ ਮਾਰੀ ਸਕਲ ਪਜਾਜ ਨ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਚਰਯ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਪਦੇ ਅਪਾਰਾ ਜਬ ਆਕਰਖ ਕਰਤੋ ਕਮੋ ਤੋਂ ਮੈਂ ਮਿਲਤ ਦੇ ਤਰ ਸਭੋ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰੈਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰਪਾਨ ਅਨੁਮਾਨਤ ਮਾਂ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪੇ ਆਪਣੀ ਬੁਧੈ ਜੇਤੀ ਮਰਨਤ ਭਿੰਨ ਭਿੰਨ ਤੁਰ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਇਓ ਰਾਵ ਕਈ ਭੂਪਾ ਅੰਡਜ ਜੇ ਰਜ ਸੇਤ ਯਕੀਨੀ ਉਤਪਜ ਖਾਨ ਬਹੁ ਰਜ ਦੀਨੀ ਕਉਂ ਫੂਲ ਰਾਜਾ ਬੈਠਾ ਕਉਂ ਸਿਮਟ ਭਇਓ ਸੰਕਰਿ ਕੈਠਾ ਸਗਰੀ ਸ੍ਰਿਸ਼ਟ ਦੇ ਖਾਏ ਅਚੰਭਵ ਆਦ ਜੁਗਾਦ ਸਰੂਪ ਸੰਭਵ ਅਬ ਰੱਛਾ ਮੇਰੀ ਤੁਮ ਕਰੋ ਸੇਖੋ ਬਾਰ ਅਸਿਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਸੁਤ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਉਤਾ ਮਰੇ ਪੁਰਖ ਜਮਨ ਭਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਪਟਣਿਆ ਹੈ ਰੱਛਾ ਏ ਤਾਂ ਏ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦਿਸਤਾਨ ਜਾਏ ਨਹਿ ਰਿਓ ਤਾਂ ਕੇ ਤਾਪ ਤਨ ਕਮੋ ਹਰਿਓ ਰਿਦ ਸੇਦ ਕਰ ਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ ਏਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਏ ਉਬਾਰਾ ਜਿਨ ਨਰ ਨਾਮ ਤੇ ਆਰੋ ਕਹਾ ਦਾ

ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ

ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਈ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਾਦ ਵਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਮਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ

ਮਹਲਾ ਪੰਜਵਾਂ। ਥਾਲ ਵਿੱਚ ਤਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ, ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ,

ਸੇਵਾ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ।

ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ।

ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਕਰ ਨੌਨ ਦਿਆਵੈ ਤਾਏ ਸਭ ਥਾਈ ਵੇ ਸਹਾਇ ਦਸਵੇਂ ਪਾਤਸ਼ਾਹ

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ।

ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ।

ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤ੍ਰਾਸਤ ਹਿਰਦੈ ਨਾ ਧੀਰਜ ਧਰੈ,

ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਸਰਬਰੇ ਕਾਇਨਾਤ ਦੇ ਸਾਂਝ ਰਹਿਵਰ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਉਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਪਹਾੜੀ ਰਾਜਿਆਂ ਨੇ ਆਪਣਾ ਛਲ ਫਰੇਬ ਕਰਦਿਆਂ ਹੋਇਆਂ ਗੁਰੂ ਸਾਹਿਬ ਉੱਤੇ ਹਮਲਾ ਕੀਤਾ ਅਤੇ ਉਸ ਹਮਲੇ ਦੇ ਵਿੱਚ ਉਹਨਾਂ ਨੇ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਵੇਖ, ਬਹੁਤ ਨੁਕਸਾਨ ਹੋਇਆ ਨਾ ਉਹਨਾਂ ਦਾ, ਜਾਨੀ ਵੀ ਔਰ ਮਾਲੀ ਵੀ ਨੁਕਸਾਨ ਬਹੁਤ ਹੋਇਆ। ਬੜੇ ਯੋਧੇ ਮਾਰੇ ਗਏ ਉਹਨਾਂ ਦੀ ਸੈਨਾ ਦੇ ਵਿੱਚ, ਉਹਨਾਂ ਦੇ ਸਿਪਾਹੀਆਂ ਦੇ ਵਿੱਚ, ਉਹਨਾਂ ਦੇ ਆਪਸ ਵਿੱਚ ਸ਼ੋਕ ਹੀ ਸ਼ੋਕ ਹੈ, ਉਦਾਸੀ ਹੀ ਉਦਾਸੀ ਹੈ। ਹੁਣ ਉਹ ਸੋਚ ਰਹੇ ਨੇ ਵੀ ਅਸੀਂ ਗੁਰੂ ਕਲਗੀਧਰ ਸਾਹਿਬ ਨਾਲ ਮੁਕਾਬਲਾ ਕਰੀਏ ਅਤੇ ਕਰੀਏ ਕਿਸ ਢੰਗ ਦੇ ਨਾਲ। ਫਿਰ ਉਹਨਾਂ ਫੈਸਲਾ ਇਹ ਕੀਤਾ ਵੀ ਆਪਾਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਲੜ ਰਹੇ ਹਾਂ, ਵੀ ਅਜੇ ਤੱਕ ਨਾ ਸਰਹੰਦ ਤੋਂ ਕੋਈ ਸਹਾਇਤਾ ਵਾਸਤੇ ਆਇਆ ਅਤੇ ਨਾ ਦਿੱਲੀ ਤੋਂ ਕੋਈ ਸਹਾਇਤਾ ਵਾਸਤੇ ਆਇਆ, ਕਿਉਂ ਨਾ ਆਪਾਂ ਪਹਿਲਾਂ ਸਰਹੰਦ ਦੇ ਨਵਾਬ ਨੂੰ ਸੱਦਾ ਭੇਜੀਏ ਵੀ ਤੂੰ ਆ ਕੇ ਸਾਡੀ ਸਹਾਇਤਾ ਕਰ ਅਤੇ ਸਾਡੀ ਮਦਦ ਕਰ ਤਾਂ ਜੋ ਅਸੀਂ ਜੰਗ ਜਿਹੜੀ ਉਹ ਜਿੱਤ ਸਕੀਏ। ਰਾਜੇ ਭੀਮ ਚੰਦ ਹੁਣਾਂ ਨੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਅਤੇ ਸਲਾਹ ਕਰਕੇ ਉਹਨਾਂ ਫਿਰ ਇਹ ਮਸ਼ਵਰਾ ਕਰ ਲਿਆ ਵੀ ਆਪਾਂ ਹੁਣ ਨੂੰ ਸੱਦਾ ਭੇਜਦੇ ਹਾਂ ਵੀ ਜੰਗ ਵਿੱਚ ਆ ਕੇ ਸਾਡੀ ਸਹਾਇਤਾ ਕਰ। ਉਹਨੂੰ ਸੱਦਾ ਭੇਜਣ ਵਾਸਤੇ ਜੀ ਹੁਣ ਇਹਨਾਂ ਸਾਰਿਆਂ ਨੇ ਮਿਲ ਕੇ ਆਪਸ ਦੇ ਵਿੱਚ ਬਹੁਤ ਸਾਰੀ ਹੈ ਨਾ ਧਨ ਦੌਲਤ ਇਕੱਠਾ ਕਰ ਲਿਆ, ਬੜੀਆਂ ਅਜਾਇਬ ਵਸਤੂਆਂ ਇਕੱਠੀਆਂ ਕਰ ਲਈਆਂ ਅਤੇ ਆਪਣੇ ਇੱਕ ਦੂਤ ਨੂੰ ਕਹਿ ਦਿੰਦੇ ਨੇ ਵੀ ਲੈ ਜਾ ਸਾਰਾ ਕੁਛ ਅਤੇ ਉੱਥੇ ਸਰਹੰਦ ਦੇ ਨਵਾਬ ਕੋਲ ਜਾ ਕੇ ਅਤੇ ਸਾਡੇ ਵੱਲੋਂ ਇਹ ਫਰਿਆਦ ਉਹਦੇ ਅੱਗੇ ਕਰ। ਉਹਨੂੰ ਸੱਦਣ ਵਾਸਤੇ ਇਹਨਾਂ ਨੇ ਆਪਣਾ ਦੂਤ ਭੇਜਿਆ ਜੀ, ਕਿਵੇਂ ਉਹ ਦੂਤ ਉੱਥੇ ਪਹੁੰਚਦਾ ਔਰ ਕਿਹੜੀ ਵਿਚਾਰ ਉਹਨਾਂ ਦੀ ਆਪਸ ਵਿੱਚ ਹੁੰਦੀ ਹੈ, ਅਤੇ ਇੱਧਰੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕੀ ਖੇਡ ਸਤਿਗੁਰੂ

0: ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਇੱਧਰੋਂ ਇਹਨਾਂ ਨੇ ਆਪਣਾ ਮੰਤਰੀ ਭੇਜਿਆ ਵੀ ਤੂੰ ਜਾ, ਅਤੇ ਨਾਲ ਉਹਨੂੰ ਇਹ ਕਹਿਤਾ ਵੀ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਪਹੁੰਚ ਜਾ ਅਤੇ ਉਨੀ ਛੇਤੀ ਹੀ ਸਹਾਇਤਾ ਲੈ ਕੇ ਆ ਜਾ, ਕਿਤੇ ਇਹ ਨਾ ਹੋਵੇ ਵੀ ਮੁੜ ਕੇ ਫੇਰ ਸਿੰਘ ਚੜ੍ਹ ਕੇ ਆ ਜਾਣ, ਫੇਰ ਉਹਨਾਂ ਨਾਲ ਜੰਗ ਹੋ ਜਾਵੇ ਅਤੇ ਜੇ ਦੁਬਾਰਾ ਉਹਨਾਂ ਨਾਲ ਹੁਣ ਜੰਗ ਛਿੜ ਪਈ ਨਾ ਤਾਂ ਮਾਰੇ ਜਾਣਾ ਆਪਾਂ। ਇਸ ਲਈ ਜੀ ਉਹਨਾਂ ਨੇ ਆਪਣੇ ਹਿਰਦੇ ਵਿੱਚ ਡਰ ਵੀ ਧਾਰਨ ਕੀਤਾ ਹੋਇਆ, ਕੋਈ ਉਹਨਾਂ ਦੇ ਹਿਰਦੇ ਵਿੱਚ ਧੀਰਜ ਨਹੀਂ ਹੈ, ਕੋਈ ਟਕਾ ਨਹੀਂ ਉਹਨਾਂ ਦੇ ਹਿਰਦੇ ਵਿੱਚ ਸਿਵਾਏ ਡਰ ਤੋਂ ਕੁਛ ਨਹੀਂ ਹੈ ਹੁਣ ਪਹਾੜੀ ਰਾਜੇ ਅਤੇ ਉਹਨਾਂ ਦੀ ਸੈਨਾ ਕੋਲ, ਜਿਸ ਕਰਕੇ ਉਹ ਇਹ ਇਸ ਡਰ ਵਿੱਚ ਨੇ ਮਨ ਵਿੱਚ ਸੋਚ ਰਹੇ ਵੀ ਕਿਤੇ ਮੁੜ ਦੁਬਾਰਾ ਸਿੰਘ ਸਾਡੇ ਉੱਤੇ ਹਮਲਾ ਨਾ ਕਰ ਦੇਵਣ।
1: ਸਰਬ ਪ੍ਰਕਾਰ ਕਰੈ ਤਕਰਾਈ, ਰੱਖੇ ਤੁਰੰਗਣ ਜੀਨ ਪਵਾਈ।
0: ਔਰ ਇਹਨਾਂ ਜੀ ਕੀ ਕੀਤਾ, ਆਪਣੇ ਸਿਪਾਹੀਆਂ ਨੂੰ ਕਹਿਤਾ ਵੀ ਤੁਸੀਂ ਤਗੜੇ ਰਹੋ ਭਾਈ, ਤੁਸੀਂ ਤਗੜੇ ਰਹੋ, ਤੁਸੀਂ ਮੁਕਾਬਲਾ ਕਰਨਾ। ਉਹਨਾਂ ਨੂੰ ਇਹਨਾਂ ਨੇ ਤਗੜਾਈ ਕਰਵਾਈ ਜੀ, ਉਹਨਾਂ ਕੋਲੋਂ ਹਰ ਤਰੀਕੇ ਨਾਲ ਤਗੜਾਈ ਕਰਵਾ ਲਈ ਵੀ ਕਿਸੇ ਤਰੀਕੇ ਵੀ ਆਪਾਂ ਭਾਈ ਇੰਨੀ ਛੇਤੀ ਆਪਣੀ ਪਿੱਠ ਨਹੀਂ ਲੱਗਣ ਦੇਣੀ, ਆਪਾਂ ਜੰਗ ਇੰਨੀ ਜਲਦੀ ਨਹੀਂ ਹਾਰ ਸਕਦੇ, ਜਿਹੜੇ ਮਕਸਦ ਵਾਸਤੇ ਆਪਾਂ ਇਹ ਜੰਗ ਕੀਤੀ ਆਪਾਂ ਉਹ ਮਕਸਦ ਪੂਰਾ ਕਰਨਾ। ਇਹਨਾਂ ਜੀ ਤਕੜਾਈ ਤਾਂ ਸਾਰੇ ਤਰੀਕਿਆਂ ਨਾਲ ਕਰਵਾ ਲਈ, ਆਪਣੇ ਘੋੜਿਆਂ ਦੇ ਉੱਤੇ ਇਹਨਾਂ ਨੇ ਕਾਠੀਆਂ ਵੀ ਪਵਾ ਕੇ ਰੱਖੀਆਂ ਹਨ।
1: ਸਨਮੁਖ ਡੇਰੇ ਦੋਏ ਦਲੋਕੇ, ਪਿਖੇ ਪਰਸਪਰ ਊਚ ਥਲੋਕੇ।
0: ਦੋਵਾਂ ਦਲਾਂ ਦੇ ਡੇਰੇ ਜਿਹੜੇ ਨੇ ਉਹ ਸਨਮੁਖ ਨੇ, ਇੱਕ ਦੂਜੇ ਦੇ ਸਾਹਮਣੇ ਨੇ, ਔਰ ਉੱਚੇ ਅਸਥਾਨਾਂ ਦੇ ਉੱਤੇ ਇੱਕ ਦੂਜੇ ਵਾਲੇ ਆਪਣੀ ਨਜ਼ਰ ਵੀ ਟਿਕਾਈ ਬੈਠੇ ਨੇ। ਉੱਚੇ ਅਸਥਾਨਾਂ ਵੱਲ ਉੱਤੇ ਇਹਨਾਂ ਨੇ ਇੱਕ ਦੂਜੇ ਵੱਲ ਪਿਖੇ ਪਰਸਪਰ ਦਿਸ ਰਹੇ ਨੇ, ਪਰਸਪਰ ਸਨਮੁਖ ਸਾਫ਼ ਉੱਚੇ ਥਲ ਹੈ ਨਾ, ਜਿਹੜੇ ਉੱਚੇ ਥਾਵਾਂ ਦੇ ਉੱਤੇ ਟਿਕਾਣੇ ਨੇ ਉਹ ਹੁਣ ਪਰਸਪਰ ਉੱਥੇ ਨਜ਼ਰ ਆ ਰਹੇ ਹਨ।
1: ਤੰਬੂ ਸ਼ਮਿਆਨੇ ਗਨਤਾਨੇ, ਖਰੇ ਨਿਸ਼ਾਨ ਚੀਰ ਫਹਿਰਾਨੇ।
0: ਉੱਥੇ ਬਹੁਤ ਸਾਰੇ ਤੰਬੂ ਸ਼ਮਿਆਨੇ ਜਿਹੜੇ ਉਹ ਲੱਗੇ ਹੋਏ ਨੇ, ਉਹਨਾਂ ਤੰਬੂ ਅਤੇ ਸ਼ਮਿਆਨਿਆਂ ਦੇ ਨਾਲ ਨਾਲ ਬਹੁਤ ਸਾਰੇ ਨਾ ਜਿਹੜੇ ਨਿਸ਼ਾਨ ਝੰਡੇ ਰੂਪ 'ਚ ਕਹਿ ਲਓ ਨਾ ਨਿਸ਼ਾਨ, ਉਹਦੇ ਉੱਤੇ ਬਹੁਤ ਸਾਰੇ ਚੀਰ ਵਸਤਰ ਜਿਹੜੇ ਉਹ ਝੂਲ ਰਹੇ ਹਨ।
1: ਦਬ ਢੋਲਣ ਪਟਹਿ ਬਜਾਵੇ, ਨੋਬਤ ਆਪਸ ਵਿਖੇ ਸੁਣਾਵੇ।
0: ਆਪਣੇ ਢੋਲ ਜਿਹੜੇ ਉਹ ਵਜਾਉਂਦੇ ਨੇ, ਨਗਾਰਿਆਂ ਉੱਤੇ ਚੋਬ ਵੱਜਦੀ ਹੈ, ਇੱਕ ਦੂਜੇ ਨੂੰ ਆਪਣੇ ਜਿਹੜੇ ਢੋਲ ਨੇ ਔਰ ਦੁੰਦਭ ਨੇ ਇਹਨਾਂ 'ਤੇ ਪਟੇ ਵਜਾਉਂਦਿਆਂ ਹੋਇਆਂ ਇਹਨਾਂ ਨੂੰ ਆਪਣੀ ਆਪਣੀ ਨੌਬਤ ਵਜਾ ਰਹੇ ਹੋ, ਅਤੇ ਆਪਣੀ ਆਪਣੀ ਨੌਬਤ ਵਜਾਉਂਦੇ ਹਨ, ਇੱਕ ਦੂਜੇ ਨੂੰ ਸੁਣਾਉਂਦੇ ਨੇ ਵੀ ਭਾਈ ਸਾਡੇ ਵਿੱਚ ਜ਼ੋਰ ਵਧੀਕ ਹੈ, ਉਹ ਫਿਰ ਆਪਣੀ ਨੌਬਤ ਵਜਾਉਂਦੇ ਹੋ ਸਾਡੇ ਵਿੱਚ ਜ਼ੋਰ ਵਧੀਕ ਹੈ, ਇੱਦਾਂ ਦੋਵੇਂ ਦਲ ਜਿਹੜੇ ਨਾ ਉਹ ਨੌਬਤ ਵਜਾ ਕੇ ਸੁਣਾ ਰਹੇ ਹਨ।
1: ਵਿਰੋਧ ਅਧਿਕ ਦਲ ਦੋਂ, ਚਹਿਤ ਜੁਦ ਕ੍ਰੋਧ ਚਿਤ ਸੋਂ।
0: ਦੋਵਾਂ ਦਲਾਂ ਦੇ ਵਿੱਚ ਵਿਰੋਧ ਬਹੁਤ ਵਧਿਆ ਹੋਇਆ ਹੈ, ਝਗੜਾ ਬਹੁਤ ਵਧਿਆ ਹੋਇਆ ਹੈ, ਔਰ ਦੋਵੇਂ ਜੋ ਦਲ ਜਿਹੜੇ ਉਹ ਚਾਹੁੰਦੇ ਨੇ ਵੀ ਯੁੱਧ ਕਰੀਏ ਅਤੇ ਯੁੱਧ ਕਰਕੇ ਅਸੀਂ ਨਾ ਅਤੇ ਇੱਕ ਪਾਸਾ ਲਾਈਏ ਜੰਗ ਦਾ, ਜੋ ਵੀ ਨਤੀਜਾ ਨਿਕਲੇ ਵੀ ਇੱਕ ਪਾਸਾ, ਚਹਿਤ ਯੁੱਧ ਕ੍ਰੋਧਿਤ, ਕ੍ਰੋਧਿਤ ਮਤਲਬ ਕ੍ਰੋਧ ਵਿੱਚ ਨਾ, ਵੀ ਕ੍ਰੋਧ ਦੇ ਵਿੱਚ ਚਾਹੁੰਦੇ ਨੇ ਵੀ ਹੁਣ ਜੰਗ ਹੋਵੇ ਅਤੇ ਅਸੀਂ ਜੰਗ ਦਾ ਨਤੀਜਾ ਜਿਹੜਾ ਉਹਨੂੰ ਕੱਢ ਲਈਏ।
1: ਦੁਪਹਿਰਾ ਸਤਿਗੁਰੂ ਕਰਕੇ ਉੱਠੇ ਆਰਾਮ।
0: ਗੁਰੂ ਪਾਤਸ਼ਾਹ ਜੀ ਨੇ ਦੁਪਹਿਰਾ ਢਲਿਆ, ਜਦੋਂ ਮਾਲਕ ਜੀ ਆਰਾਮ ਕਰ ਰਹੇ ਨੇ ਅਤੇ ਆਰਾਮ ਕਰਦਿਆਂ ਜਦੋਂ ਦੁਪਹਿਰਾ ਢਲ ਗਿਆ ਸਤਿਗੁਰੂ ਜੀ ਨੇ ਨਾ, ਉਦੋਂ ਆਪਣੀ ਸਰੀਰਕ ਨੀਂਦ ਜਿਹੜੀ ਉਹਨੂੰ ਤਿਆਗਿਆ ਹੈ।
1: ਉੱਚੇ ਥਲ ਸ਼ੁਭ ਫਰਸ਼ ਕਰਾਇਓ, ਰੁਚਿਰ ਵਿਸਾਲ ਪ੍ਰਿਅੰਕ ਡਸਾਇਓ।
0: ਥੋੜੇ ਸੋਹਣੇ ਅਸਥਾਨ ਦੇ ਉੱਚੇ ਉੱਤੇ ਨਾ, ਉੱਚੇ ਅਸਥਾਨ ਦੇ ਉੱਤੇ ਗੁਰੂ ਸਾਹਿਬ ਨੇ ਆਪਣਾ ਸੁੰਦਰ ਟਿਕਾਣਾ ਜਿਹੜਾ ਉਹ ਕਰਵਾਇਆ, ਫਰਸ਼ ਵਿਛਵਾਇਆ ਗੁਰੂ ਸਾਹਿਬ ਨੇ, ਔਰ ਉਹਦੇ ਉੱਤੇ ਸੁੰਦਰ ਪਲੰਘ ਜਿਹੜਾ ਉਹ ਸਤਿਗੁਰੂ ਜੀ ਆਪ ਡਾਉਣ ਦੇ ਵਾਸਤੇ ਨਾ, ਪਲੰਘ ਜਿਹੜਾ ਉਹਨੂੰ ਰੱਖਣ ਦੇ ਵਾਸਤੇ ਗੁਰੂ ਸਾਹਿਬ ਹੁਕਮ ਕਰਦੇ ਹਨ।
1: ਜਿਸ ਪਰ ਥਿਰੇ ਜਾਏ ਗੋਸਾਈਂ, ਉਪਰ ਸਮਿਆਨਾ ਦੁੱਤ ਪਾਈ।
0: ਉਹਦੇ ਪਲੰਘ ਦੇ ਉੱਤੇ

0: ਫਿਰ ਗੁਰੂ ਸਾਹਿਬ ਆਪ ਜਾ ਕੇ ਟਿਕ ਗਏ ਉੱਪਰ, ਬਹੁਤ ਸੋਹਣਾ ਸ਼ਮਿਆਨਾ ਤਣਿਆ ਹੋਇਆ ਗੁਰੂ ਸਾਹਿਬ ਦੇ ਸੀਸ ਉੱਤੇ, ਬਹੁਤ ਸੋਹਣਾ ਸ਼ਮਿਆਨਾ ਜਿਹੜਾ ਉਹ ਸਤਿਗੁਰੂ ਜੀ ਦੇ ਉਸ ਆਸਣ ਉਸ ਅਸਥਾਨ ਦੇ ਉੱਤੇ ਨਜ਼ਰੀ ਆ ਰਿਹਾ ਹੈ।
1: ਬੇਚਕ ਕੇਸ ਪਾਤ ਤਿਸ ਕਾਲਾ, ਕੰਗਾ ਕਰਬੇ ਲਗੇ ਕਿਰਪਾਲਾ।
0: ਮਾਲਕ ਪਾਤਸ਼ਾਹ ਜੀ ਨੇ ਨਾ ਉਸ ਵਕਤ ਮੇਚਕ ਕੇਸ, ਮੇਚਕ ਕੇਸ ਮਤਲਬ ਕੇਸ ਆਪਣੇ ਖੋਲ੍ਹੇ ਗੁਰੂ ਸਾਹਿਬ ਨੇ, ਜਿਹੜੇ ਕੇਸ ਖੋਲ੍ਹੇ ਨਾ ਵੀ ਜੂੜਾ ਕਰਨ ਵਾਸਤੇ, ਕੇਸਾਂ ਦੀ ਸਫਾ ਕਹਿ ਲਓ ਵੀ ਸਫਾਈ ਕਰਨ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਉਸ ਵਕਤ ਨਾ ਕੰਘਾ ਕਰਬੇ ਲੱਗੇ ਕਿਰਪਾਲਾ, ਮਾਲਕ ਕੇਸਾਂ ਦੀ ਸਫਾਈ ਕਰਨ ਦੇ ਲਈ ਫਿਰ ਉਦੋਂ ਕੇਸਾਂ ਦੇ ਵਿੱਚ ਕੰਘਾ ਕਰਦੇ ਹਨ।
1: ਸੋਠ ਸੁੰਦਰ ਬਦੀ ਦਸਤਾਰੂ, ਉਪਰ ਜਿਗਾ ਦਿਪਤ ਦੁਤ ਚਾਰੂ।
0: ਫਿਰ ਸੋਹਣਾ ਜੂੜਾ ਸੀਸ ਉੱਤੇ ਕਰਕੇ ਅਤੇ ਸੋਹਣੀ ਦਸਤਾਰ ਗੁਰੂ ਸਾਹਿਬ ਨੇ ਸਿਰ 'ਤੇ ਸਜਾਈ ਆਪਣੇ, ਦਸਤਾਰ ਬੜੀ ਸ਼ੋਭਦੀ ਹੈ ਅਤੇ ਦਸਤਾਰ ਸਜਾ ਕੇ ਮੁੜ ਕੇ ਉਹਦੇ ਉੱਤੇ ਜਗ੍ਹਾ ਫਿਰ ਤਨ ਗੁਰੂ ਕਲਗੀਧਰ ਸਾਹਿਬ ਸਜਾਉਂਦੇ ਹਨ।
1: ਜਬਰ ਜਵਾਹਰ ਜਾਗਤ ਜੋਤੀ, ਕਲਗੀ ਤੁੰਗ ਅਧਿਕ ਛੱਤ ਸੋਤੀ।
0: ਫਿਰ ਹੀਰਿਆਂ ਨਾਲ ਜੜੀ ਹੋਈ ਕਲਗੀ ਜਿਹੜੀ ਹੈ ਬੜੀ ਸ਼ੋਭਾ ਪਾ ਰਹੀ, ਉਹ ਕਲਗੀ ਤਨ ਗੁਰੂ ਕਲਗੀਧਰ ਸਾਹਿਬ ਜੀ ਨੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਦਸਤਾਰੇ ਉੱਤੇ ਹੈ ਨਾ ਸੁੰਦਰ ਸੀਸ ਉੱਤੇ ਦਸਤਾਰ ਸਜਾਈ, ਦਸਤਾਰ 'ਤੇ ਜਗ੍ਹਾ ਸਜਾਈ, ਜਗ੍ਹਾ ਦੇ ਨਾਲ ਨਾਲ ਫਿਰ ਤਨ ਗੁਰੂ ਕਲਗੀਧਰ ਪਾਤਸ਼ਾਹ ਕਲਗੀ ਵੀ ਹੀਰਿਆਂ ਨਾਲ ਜੜੀ ਹੋਈ ਉਹ ਸਜਾਉਂਦੇ ਹਨ।
1: ਸੂਰਜ ਮੁਖੀ ਲਈ ਕਰ ਖਰਿਓ, ਉਪਰ ਚਮਰ ਚਰਾ ਚਰ ਚਰਿਓ।
0: ਔਰ ਇੱਥੇ ਨਾ ਜੀ ਕਵੀ ਜੀ ਨੇ ਜ਼ਿਕਰ ਕਰਦਿਆਂ ਬੜਾ ਸੋਹਣਾ ਜ਼ਿਕਰ ਕੀਤਾ ਵੀ ਗੁਰੂ ਪਾਤਸ਼ਾਹ ਦੇ ਕੋਲ ਨਾ ਫਿਰ ਇੱਕ ਸਿੱਖ ਜਿਹੜਾ ਉਹ ਪੱਖਾ ਲੈ ਕੇ ਖੜੋਤਾ ਹੋਇਆ, ਜਿਹੜਾ ਪੱਖੇ ਦੀ ਸੇਵਾ ਕਰ ਰਿਹਾ ਗੁਰੂ ਸਾਹਿਬ ਦੇ ਕੋਲ, ਅਤੇ ਉਹ ਸੂਰਜ ਮੁਖੀ ਲੀਏ ਕਰ ਖਰੇ ਹੋ ਨਾ, ਇਹ ਸੂਰਜ ਮੁਖੀ ਜਿਹੜਾ ਸ਼ਬਦ ਹੈ ਇੱਥੇ ਉਹ ਪੱਖੇ ਵਾਸਤੇ ਵਰਤਿਆ, ਲੈ ਕੇ ਖੜੋਤਾ ਹੋਇਆ ਅਤੇ ਮਾਲਕ ਪਾਤਸ਼ਾਹ ਦੇ ਸੀਸ ਉੱਤੇ ਚੌਰ ਜਿਹੜਾ ਉਹ ਸੁੰਦਰ ਚੌਰ ਵਰਦਾਰ ਚੌਰ ਦੀ ਸੇਵਾ ਕਰਨ ਵਾਲਾ ਮਾਲਕ ਪਾਤਸ਼ਾਹ ਦੇ ਸੀਸ ਉੱਤੇ ਚੌਰ ਸਾਹਿਬ ਦੀ ਸੇਵਾ ਨਿਭਾ ਰਿਹਾ ਹੈ।
1: ਥਲ ਥਲ ਬਿਖੈ ਸੁਚੇਤਾ ਕਰਕੇ, ਕੇਸ਼ਨ ਕੋ ਜੁਤ ਅਦਬ ਸੁਧਰ ਕੇ।
0: ਗੁਰੂ ਪਾਤਸ਼ਾਹ ਜੀ ਨੇ ਥਲ ਥਲ ਉੱਤੇ ਸੁਚੇਤ ਕੀਤਾ ਨਾ, ਸਾਰੇ ਸਿੰਘਾਂ ਨੂੰ ਮਾਲਕ ਪਾਤਸ਼ਾਹ ਨੇ ਸੁਚੇਤ ਕਰਕੇ ਰੱਖਿਆ ਹੋਇਆ ਹੈ।
1: ਬੰਦ ਬੰਦ ਕਰ ਸਿਰ ਪਰ ਭਾਗ, ਆਏ ਸਿੰਘ ਸਭਾ ਸੁਭ ਲਾਗ।
0: ਜਦੋਂ ਗੁਰੂ ਸਾਹਿਬ ਨੇ ਸਭਨਾਂ ਨੂੰ ਸੁਚੇਤ ਕੀਤਾ ਅਤੇ ਸਾਰੇ ਪਾਸੇ ਖਬਰ ਫੈਲ ਗਈ, ਮਤਲਬ ਸਿੰਘਾਂ ਦੇ ਵਿੱਚ ਹੁਣ ਵਿਚਾਰ ਪਹੁੰਚ ਗਈ ਵੀ ਗੁਰੂ ਪਾਤਸ਼ਾਹ ਨੇ ਭਾਈ ਆਪਣੇ ਕੇਸ ਸਾਫ਼ ਕਰ, ਸੋਹਣੀ ਦਸਤਾਰ ਸਤਿਗੁਰੂ ਨੇ ਸਿਰ 'ਤੇ ਸਜਾ ਲਈ ਹੈ, ਮਤਲਬ ਮਾਲਕ ਪਾਤਸ਼ਾਹ ਨੇ ਤਿਆਰੇ ਕਰ ਲਏ ਨੇ ਵੀ ਗੁਰੂ ਸਾਹਿਬ ਨੇ ਤਿਆਰੇ ਕਰ ਲਏ, ਆਓ ਭਾਈ ਜਿਨ੍ਹਾਂ ਨੇ ਦਰਸ਼ਨ ਕਰਨੇ ਉਹ ਆ ਕੇ ਗੁਰੂ ਪਾਤਸ਼ਾਹ ਦੇ ਦੀਦਾਰ ਕਰ ਲਓ। ਸੁੰਦਰ ਸਭਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਜਾਉਣ ਲੱਗੇ ਹਨ।
1: ਘਰ ਘਰ ਦਰਸ਼ਨ ਸਿਰ ਤੇ ਨਾਮੈ, ਥਿਰਿਓ ਖਾਲਸਾ ਸਭ ਤੈ ਸਾਮੈ।
0: ਫਿਰ ਗੁਰੂ ਕੇ ਸਿੱਖ ਜਿਹੜੇ ਉਹ ਸਤਿਗੁਰੂ ਕੋਲ ਪਹੁੰਚਦੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਦਰਸ਼ਨ ਕਰਕੇ ਮਾਲਕ ਦੇ ਚਰਨਾਂ 'ਤੇ ਨਮਸਕਾਰ ਕਰਕੇ ਹੈ ਨਾ ਗੁਰੂ ਸਾਹਿਬ ਦੇ ਚਰਨਾਂ 'ਤੇ ਸੀਸ ਰੱਖ ਕੇ ਨਮਸਕਾਰਾਂ ਕਰਦੇ ਨੇ, ਨਮਸਕਾਰਾਂ ਕਰਕੇ ਅਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਉਸ ਵਕਤ ਟਿਕ ਜਾਂਦੇ ਹਨ।
1: ਦੇਤ ਮੁਛਣ ਪਰ ਦੋਈ, ਕਰਤੇ ਸਮਸ ਸੁਦਾ ਤਰਕੋਈ।
0: ਔਰ ਕਈ ਕਈ ਜਿਹੜੇ ਗੁਰੂ ਕੇ ਸਿੱਖ ਨੇ ਹਨ, ਤਾਓ ਦੇਤ ਮੂਛਣ ਪਰ, ਆਪਣੀਆਂ ਮੁੱਛਾਂ ਨੂੰ ਤਾਓ ਦਿੰਦੇ, ਸਿੱਧੇ ਜੇ ਭਾਸ਼ਾ 'ਚ ਕਹੀਏ ਵੀ ਮੁੱਛਾਂ ਨੂੰ ਵੱਟ ਦਿੰਦੇ ਗੁਰੂ ਕੇ ਸਿੰਘ ਜਿਹੜੇ ਆਪਣੇ ਹੱਥਾਂ ਦੇ ਨਾਲ ਆਪਣੀਆਂ ਸ਼ਮਸ਼ ਮੁੱਛਾਂ ਅਤੇ ਦਾੜੇ ਜਿਹੜੇ ਉਹਨਾਂ ਨੂੰ ਸੁਧਾਰਦੇ, ਸੋਹਣੇ ਹੱਥਾਂ ਦੇ ਨਾਲ ਸੁੰਦਰ ਦਾੜਾ ਸੁੰਦਰ ਮੁੱਛਾਂ ਜਿਹੜੀਆਂ ਨੇ ਉਹਨਾਂ ਨੂੰ ਸੁਧਾਰਦੇ ਨੇ। ਧੰਨ ਗੁਰੂ ਕਲਗੀਧਰ ਸਾਹਿਬ ਜੀ ਆਪਣੇ ਦਾੜੇ ਨੂੰ ਸੁਧਾਰਦੇ ਹਨ।
1: ਚੰਦ ਤੇ ਆਦਿ ਪਹਾਰੀ, ਗੁਰੂ ਸਭਾ ਸਭ ਤਿੰਨੋ ਨਿਹਾਰੀ।
0: ਹੁਣ ਉੱਚੇ ਸਥਾਨ 'ਤੇ ਗੁਰੂ ਸਾਹਿਬ ਟਿਕੇ ਨੇ, ਜਿਵੇਂ ਪਹਿਲਾਂ ਆਪਾਂ ਜ਼ਿਕਰ ਕਰਦੇ ਆਏ ਵੀ ਦੋਵੇਂ ਦਲ ਇੱਕ ਦੂਜੇ ਦੇ ਸਨਮੁੱਖ ਨੇ, ਪਰਸਪਰ ਉੱਚੇ ਥਾਵਾਂ ਤੋਂ ਦਿਸ ਵੀ ਰਹੇ ਨੇ। ਜਦੋਂ ਗੁਰੂ ਸਾਹਿਬ ਜੀ ਆਪਣਾ ਨਾ ਸੋਹਣੀ ਸਭਾ ਸਜਾ ਕੇ ਮਾਲਕ ਨੇ ਐ ਸੁੰਦਰ ਦਸਤਾਰ ਸਜਾਈ, ਕਲਗੀ ਗੁਰੂ ਸਾਹਿਬ ਦੀ ਦਸਤਾਰ 'ਤੇ ਝੂਲਦੀ, ਮਾਲਕ ਪਾਤਸ਼ਾਹ ਦਾ ਦਾੜਾ ਪ੍ਰਕਾਸ਼ ਗੁਰੂ ਸਾਹਿਬ ਨੇ ਬੜਾ ਸੋਹਣਾ ਸਵਾਰਿਆ ਹੋਇਆ ਦਾੜਾ ਹੈ ਨਾ ਆਪਣੇ ਹੱਥਾਂ ਦੇ ਨਾਲ ਮਾਲਕ ਪਾਤਸ਼ਾਹ ਨੇ, ਸਿੰਘਾਂ ਨੇ ਵੀ ਇਸੇ ਤਰ੍ਹਾਂ, ਮਤਲਬ ਇਹ ਦਾੜੇ ਦੀ ਜਿਹੜੀ ਨਾ ਪ੍ਰਸ਼ੰਸਾ ਕਹਿ ਲਓ ਵਡਿਆਈ ਵੀ ਉਹ ਗੁਰੂ ਸਾਹਿਬ ਨੇ ਬਹੁਤ ਸੁੰਦਰ ਤਰੀਕੇ ਨਾਲ ਨਾ ਜਿਵੇਂ ਸਿਰ ਦੇ ਕੇਸਾਂ ਦੀ ਸੰਭਾਲ ਕੀਤੀ ਹੈ ਨਾ, ਉਵੇਂ ਗੁਰੂ ਸਾਹਿਬ ਨੇ ਚਿਹਰੇ ਦੇ ਕੇਸਾਂ ਦੀ ਸੰਭਾਲ ਬੜੀ ਕੀਤੀ ਹੋਈ। ਅਤੇ ਗੁਰੂ ਕਿਹਾ ਸਿੱਖਾਂ ਵੀ ਚਿਹਰੇ ਦੀ ਸੰਭਾਲ, ਚਿਹਰੇ ਦੇ ਕੇਸਾਂ ਦੀ ਸੰਭਾਲ ਉਵੇਂ ਕੀਤੀ ਹੋਈ। ਦਾੜੇ ਬੜੇ ਸੋਹਣੇ ਪ੍ਰਕਾਸ਼ਿਤ ਲੱਗਦੇ, ਨਜ਼ਰ ਬੜੇ ਸੋਹਣੇ ਆਉਂਦੇ ਨੇ ਹੈ ਨਾ। ਅਤੇ ਜਦੋਂ ਮੁੱਛਾਂ ਜਿਹੜੀਆਂ ਨਾ, ਸਿੱਧੇ ਜਿਹੇ ਸ਼ਬਦ ਵਰਤਾਂਗਾ, ਇੱਥੇ ਕਵੀ ਜੀ ਨੇ ਤਾਓ ਸ਼ਬਦ ਵਰਤਿਆ ਵੱਟ ਦੇਣਾ ਮੁੱਛਾਂ ਨੂੰ। ਜਦੋਂ ਗੁਰੂ ਕੇ ਸਿੰਘ ਉੱਥੇ ਐਂ ਸੋਹਣੇ ਦਾੜੇ ਪ੍ਰਕਾਸ਼ ਕਰਕੇ ਮੁੱਛਾਂ ਨੂੰ ਵੱਟ ਦੇ ਕੇ ਅਤੇ ਰੱਖਦੇ ਨਾ, ਅਤੇ ਬੜੇ ਸੋਹਣੇ ਲੱਗਦੇ, ਚਿਹਰਿਆਂ ਦਾ ਪ੍ਰਭਾਵ ਬੜਾ ਸੋਹਣਾ ਲੱਗਦਾ ਉੱਥੇ। ਗੁਰੂ ਕਲਗੀਧਰ ਸਾਹਿਬ ਜੀ ਦਾ ਤੇਜ ਪ੍ਰਤਾਪ ਪਹਿਲਾਂ ਬੜਾ, ਮਲਿਕ ਪਾਤਸ਼ਾਹ ਦੇ ਚਿਹਰੇ ਉੱਪਰ ਪ੍ਰਕਾਸ਼ਿਤ ਦਾੜਾ, ਗੁਰੂ ਸਾਹਿਬ ਦੀਆਂ ਸੁੰਦਰ ਮੁਸ਼ਹਿਰਾ ਜਿਹੜਾ ਮਲਿਕ ਪਾਤਸ਼ਾਹ ਦਾ, ਉਹ ਬੜੀ ਸ਼ੋਭਾ ਪਾਉਂਦਾ ਜੀ। ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਜਦੋਂ ਇਹ ਸਭਾ ਸਜਾਈ ਹੈ ਨਾ, ਭੀਮ ਚੰਦ ਹੁਣਾਂ ਨੇ ਆਪਣੇ ਅੱਖੀਂ ਆਪਣੇ ਟਿਕਾਣਿਆਂ 'ਤੇ ਬੈਠਿਆਂ ਹੋਇਆਂ ਸਜੀ ਹੋਈ ਸਭਾ ਜਦੋਂ ਸਤਿਗੁਰੂ ਜੀ ਕੀ ਵੇਖੀ ਹੈ।
1: ਦੂਰ ਬਿਨ ਕੋ ਲਾਏ ਸੋ ਤਬੈ ਗੁਰਜਤ ਪਿਖਿਓ ਖਾਲਸਾ ਸਬੈ।
0: ਇਹਨਾਂ ਦੂਰਬੀਨ ਲਾ ਕੇ ਵੇਖਿਆ ਵੀ ਪਤਾ ਲੱਗੇ ਵੀ ਉੱਥੇ ਚੱਲ ਕੀ ਰਿਹਾ, ਵੀ ਉੱਚੀ ਸਭਾ ਉੱਚੇ ਸਥਾਨ ਦੇ ਉੱਤੇ ਇਕੱਠ ਬੜਾ ਹੋ ਰਿਹਾ। ਅਤੇ ਇਹਨਾਂ ਨੇ ਦੂਰਬੀਨ ਲਾ ਲਈ ਜੀ, ਦੂਰਬੀਨ ਲਾ ਕੇ ਵੇਖਦੇ ਨੇ ਹੁਣ ਵੀ ਉੱਥੇ ਗੁਰੂ ਪਾਤਸ਼ਾਹ ਨੇ ਜਾਂ ਕੋਈ ਹੋਰ ਸਿੰਘ ਖੜੋਤਾ ਜਾਂ ਕੋਈ ਹੋਰ ਉੱਥੇ ਕਲਾ ਵਰਤਰੀ ਵੀ ਨਜ਼ਰੀ ਆਵੇ ਪਤਾ ਲੱਗੇ। ਜਦੋਂ ਇਸ ਤਰ੍ਹਾਂ ਇਹਨਾਂ ਦੂਰਬੀਨ ਲਾਈ ਅਤੇ ਵੇਖਿਆ ਕਿ ਵੀ ਧੰਨ ਗੁਰੂ ਕਲਗੀਧਰ ਸਾਹਿਬ ਪਲੰਘ ਉੱਤੇ ਬਿਰਾਜਮਾਨ ਅਤੇ ਗੁਰੂ ਕੇ ਸਿੱਖ ਮਾਲਕ ਦੇ ਕੋਲੇ ਖੜੋਤੇ ਹੋਏ ਹਨ।
1: ਏਕ ਤੁਰਕ ਤਿਨਕੇ ਡਿਗ ਖਰਿਓ ਜਮਾਦਾਰ ਬਹੁ ਨਰਕੋ ਕਰਿਓ।
0: ਔਰ ਇੱਕ ਨਾ ਉੱਥੇ ਤੁਰਕ ਜਿਹੜਾ ਉਹ ਖੜੋਤਾ ਹੋਇਆ ਉਹਨਾਂ ਦੇ ਕੋਲੇ, ਏਕ ਤੁਰਕ ਤਿਨਕੇ ਢਿੱਗ ਖਰਿਓ, ਉਹਨਾਂ ਦੇ ਢਿੱਗ ਉਹਨਾਂ ਦੇ ਕੋਲੇ ਖੜੋਤਾ ਹੋਇਆ ਜਿਹੜਾ ਉੱਥੇ ਆਪਣੇ ਕੋਲ ਹੀ ਹੈ ਨਾ ਆ ਬਹੁਤ ਸਾਰੇ ਮਨੁੱਖ ਲੈ ਖੜੋਤਾ ਹੈ।
1: ਸਭ ਗਿਰਤਪਣ ਸਾਤ ਤਿਨ ਕਹਿਓ ਗੁਰ ਕੋ ਹਤ ਹੈ ਸੁਗਮ ਸਮ ਲਿਓ।
0: ਔਰ ਉਹ ਜਿਹੜਾ ਹੁਣ ਉੱਥੇ ਤੁਰਕ ਹੈ ਉਹ ਕੀ ਕਹਿ ਰਿਹਾ ਪਹਾੜੀ ਰਾਜਿਆਂ ਨੂੰ, ਕਹਿੰਦਾ ਵੀ ਆਪਾਂ ਨੂੰ ਹੁਣ ਮੌਕਾ ਬੜਾ ਵਧੀਆ ਗੁਰੂ ਸਾਹਿਬ ਨੂੰ ਮਾਰਨ ਦਾ, ਆਪਣੇ ਕੋਲ ਮੌਕਾ ਬੜਾ ਵਧੀਆ ਵੀ ਆਪਾਂ ਇੱਦਾਂ ਕਰਦੇ ਹਾਂ। ਸਭ ਗਿਰਪਤ ਸਾਰੇ ਰਾਜਿਆਂ ਦੇ ਨਾਲ ਉਹਨੇ ਫਿਰ ਉਸ ਤੁਰਕ ਨੇ ਸ਼ਬਦ ਵਰਤੇ ਅਤੇ ਆਖਦਾ ਕੀ ਆ, ਕਹਿੰਦਾ ਹੁਣ ਚੰਗਾ ਵੇਲਾ ਹੈ ਗੁਰੂ ਸਾਹਿਬ ਨੂੰ ਮਾਰਨ ਦਾ। ਮਤਲਬ ਸਾਰੇ ਸਿੱਖ ਵੀ ਉੱਥੇ ਸਤਿਗੁਰੂ ਕੋਲ ਬੈਠੇ ਹੋਏ, ਗੁਰੂ ਸਾਹਿਬ ਪਲੰਘ ਉੱਤੇ ਬੈਠੇ ਹੋਏ ਵੀ ਹੁਣ ਕਿਹੜਾ ਇਹਨਾਂ ਨੇ ਛੇਤੀ ਸ਼ਸਤਰ ਸੰਭਾਲ ਲੈਣੇ ਨੇ, ਹੁਣ ਆਪਣਾ ਕਿਹੜਾ ਇਹਨਾਂ ਮੁਕਾਬਲਾ ਕਰ ਲੈਣਾ, ਵੀ ਆਪਾਂ ਅਚਾਨਕ ਹੀ ਹਮਲਾ ਕਰਦੇ ਅਤੇ ਸੌਖਾ ਹੋ ਜਾਣਾ ਆਪਾਂ ਨੂੰ। ਔਰ ਬੜਾ ਚੰਗਾ ਮੌਕਾ ਆਪਣੇ ਕੋਲ, ਆਪਾਂ ਗੁਰੂ ਕਲਗੀਧਰ ਸਾਹਿਬ ਨੂੰ ਹੁਣ ਸੁਖਾਲਾ ਹੀ ਇੱਥੇ ਮਾਰ ਸਕਦੇ ਹਾਂ।
1: ਇਸ ਥਲ ਤੇ ਮੈਂ ਤੋਪ ਚਲਾਵੋ ਬੈਠੇ ਸਹਿਤ ਪ੍ਰਿਅੰਕ ਉਡਾਵੋ।
0: ਕਹਿੰਦਾ ਵੀ ਇੱਥੇ ਆਪਾਂ ਖੜੋਤੇ ਹਾਂ, ਹੁਣ ਦੂਰਬੀਨ ਨਾਲ ਆਪਾਂ ਵੇਖ ਲਿਆ ਵੀ ਗੁਰੂ ਸਾਹਿਬ ਬੈਠੇ ਹੋਏ ਨੇ ਪਲੰਘ ਉੱਤੇ, ਅਤੇ ਗੁਰੂ ਸਾਹਿਬ ਦੇ ਦੁਆਲੇ ਦੁਆਲੇ ਸਿੱਖ ਵੀ ਬਹੁਤ ਨੇ, ਇੱਥੇ ਖੜੋਤਿਆਂ ਖੜੋਤਿਆਂ ਹੀ ਮੈਂ ਹੁਣ ਇੱਕ ਤੋਪ ਚਲਾਉਂਦਾ ਵੀ ਆਪਾਂ ਨੇੜੇ ਡਰਦੇ ਵੀ ਨੇ ਨੇੜੇ ਜਾਣ ਤੋਂ, ਇਹ ਵੀ ਨਹੀਂ ਵੀ ਸਾਹਮਣੇ ਹੋ ਕੇ ਲੜ ਲਈਏ ਆਪਾਂ, ਕਹਿੰਦੇ ਆਪਾਂ ਇੱਥੇ ਬੈਠੇ ਹੀ ਤੋਪ ਨਾਲ ਗੋਲਾ ਚਲਾਉਂਦੇ। ਔਰ ਉਹ ਗੋਲਾ ਚਲਾਵਾਂਗਾ ਕਹਿੰਦਾ ਮੈਂ ਚਲਾਊਂ ਗੋਲਾ, ਤੁਰਕ ਕਹਿ ਰਿਹਾ। ਕਹਿੰਦਾ ਵੀ ਉਹ ਜਿਹੜੀ ਨਾ ਤੋਪ ਚਲਾਉਣੀ ਗੋਲਾ ਚਲਾਉਣਾ ਉਹ ਹੁਣ ਮੈਂ ਗੁਰੂ ਸਾਹਿਬ ਵੱਲ ਤੱਕ ਕੇ ਨਿਸ਼ਾਨਾ ਵਿੰਨ ਕੇ ਅਤੇ ਫੇਰ ਚਲਾਉਣਾ, ਅਤੇ ਜਦੋਂ ਉਸ ਗੋਲੇ ਨੇ ਐ ਤੇਜ਼ੀ ਨਾਲ ਜਾਣਾ ਨਾ ਗੁਰੂ ਕਲਗੀਧਰ ਸਾਹਿਬ ਵੱਲ ਇੱਥੋਂ ਤੋਪ 'ਚੋਂ ਨਿਕਲ ਕੇ ਪਲੰਘ ਸਮੇਤ ਹੀ, ਪਲੰਘ ਸਮੇਤ ਗੁਰੂ ਸਾਹਿਬ ਨੂੰ ਮੈਂ ਤੋਪ ਦੇ ਗੋਲੇ ਨਾਲ ਉਡਾ ਦੇਣਾ, ਜੋ ਉਹਦੀ ਉੱਥੇ ਸ਼ਬਦਾਵਲੀ ਹੈ ਪਹਾੜੀ ਰਾਜਿਆਂ ਨਾਲ ਜੋ ਕਵੀ ਜੀ ਨੇ ਜ਼ਿਕਰ ਕੀਤਾ। ਕਹਿੰਦੇ ਉੱਥੇ ਕੀ ਕਹਿ ਰਿਹਾ, ਇਸ ਥਲ 'ਤੇ ਮੈਂ ਤੋਪ ਚਲਾਵਾਂ, ਕਹਿੰਦਾ ਇੱਥੋਂ ਮੈਂ ਤੋਪ ਚਲਾਉਂਦਾ, ਬੈਠੇ ਸਹਿਤ ਪ੍ਰਿਅੰਕ ਉਡਾਵੋ, ਵੀ ਗੁਰੂ ਸਾਹਿਬ ਪਲੰਘ ਉੱਤੇ ਬੈਠੇ ਨੇ ਜਿਹੜੇ ਨਾਲ ਗੁਰੂ ਸਾਹਿਬ ਦੇ ਸਾਥੀ ਨੇ ਉਹ ਉਹਨਾਂ ਸਾਰਿਆਂ ਸਮੇਤ ਉੱਥੇ ਮੈਂ ਹੁਣ ਗੋਲਾ ਸੁੱਟ ਕੇ ਤੇ ਸਭ ਕੁਝ ਨਾਸ਼ ਕਰ ਦੇਵਾਂਗਾ।
1: ਇਲਮ ਮੋਹੇ ਕੋ ਹੈ ਵਿਸਾਲਾ ਤੱਕ ਮਾਰੋ ਇਤ ਖਰੋ ਸੁਖਾਲਾ।
0: ਕਹਿੰਦਾ ਮੇਰੇ ਵਰਗਾ ਗੋਲਾ ਅੰਦਾਜ਼ ਨਹੀਂ ਹੈ ਕੋਈ, ਮੈਨੂੰ ਬੜਾ ਚੰਗਾ ਇਲਮ ਹੈ ਗੋਲੇ ਚਲਾਉਣ ਦਾ, ਤੋਪ ਚਲਾਉਣ ਦਾ ਮੈਨੂੰ ਬੜਾ ਗਿਆਨ, ਮੈਂ ਬੜੀ ਵਧੀਆ ਤੋਪ ਚਲਾ ਲਵਾਂ, ਮੇਰੇ ਵਰਗਾ ਤੋਪ ਚੀ ਕੋਈ ਨਹੀਂ। ਉਹਦੇ ਕਹਿਣ ਦਾ ਭਾਵ ਇਹ ਸੀ ਵੀ ਜਦੋਂ ਮੈਂ ਨਿਸ਼ਾਨਾ ਵਿੰਨ ਕੇ ਤੋਪ ਚਲਾਉਣੀ ਹੈ ਨਾ, ਮੇਰੇ ਵਾਂਗੂ ਨਾ ਤਾਂ ਤੋਪ ਕੋਈ ਚਲਾ ਸਕਦਾ, ਨਾ ਮੇਰੇ ਵਾਂਗੂ ਕਿਸੇ ਤੋਂ ਗੋਲਾ ਚੱਲਣਾ, ਤੇ ਜਿਹੜਾ ਗੋਲਾ ਨਿਸ਼ਾਨਾ ਬਿੰਨ ਕੇ ਮੈਂ ਮਾਰ ਦੇਣਾ ਉਸ ਗੋਲੇ ਦਾ ਤੋੜ ਵੀ ਕੋਈ ਨਹੀਂ। ਇਹ ਹੋ ਹੀ ਨਹੀਂ ਸਕਦਾ ਵੀ ਉਹ ਗੋਲਾ ਨਿਸ਼ਾਨੇ 'ਤੇ ਨਾ ਵੱਜੇ। ਇਹਨੇ ਜੀ ਬੜਾ ਆਪਣੇ ਵੱਲੋਂ ਉੱਥੇ ਆਪਣਾ ਆਪਾ ਪ੍ਰਗਟਾਇਆ ਵੀ ਮੈਂ ਚਲਾਉਣਾ ਹੁਣ ਗੋਲਾ। ਅਤੇ ਉਹਨੇ ਜੀ ਉੱਥੇ ਆਖਿਆ ਏ, ਕਹਿੰਦਾ ਵੀ ਮੈਂ ਮਾਰਾਂਗਾ, ਮੈਨੂੰ ਇਲਮ ਬਹੁਤ ਹੈ ਅਤੇ ਮੈਂ ਹੁਣ ਆਪਣੇ ਇਲਮ ਦੀ ਵਰਤੋਂ ਕਰਕੇ ਅਤੇ ਉਸ ਥਾਂ 'ਤੇ ਨਾ ਗੋਲਾ ਜਿਹੜਾ ਹੁਣ ਦਾਗਾਂਗਾ।
1: ਸ਼ਿਸ਼ਤ ਸਤਿਗੁਰ ਕੀ ਓਰਾ ਭਰਿਓ ਜੋਰ ਤੇ ਪਹੁੰਚ ਹੈ ਗੋਰਾ।
0: ਵੀ ਮੈਂ ਹੁਣ ਗੁਰੂ ਸਾਹਿਬ ਵੱਲ ਜਦੋਂ ਬਹੁਤ ਸਾਰਾ ਬਾਰੂਦ ਇਕੱਠਾ ਕਰਕੇ ਭਰ ਲਿਆ ਨਾ ਤੋਪ ਨੂੰ, ਅਤੇ ਫਿਰ ਜਦੋਂ ਗੋਲਾ ਮੈਂ ਚਲਾਵਾਂਗਾ ਨਾ, ਉਹਨੇ ਬੜੀ ਤੇਜ਼ੀ ਦੇ ਨਾਲ ਗੋਲੇ ਨੇ ਗੁਰੂ ਸਾਹਿਬ ਵੱਲ ਵਧਣਾ ਹੈ।
1: ਕੀ ਕਲਹਾ ਸਕਲ ਮਿਟਾਵੋ, ਸਭ ਰਾਜਨ ਕੋ ਸੁਖ ਉਪਜਾਵੋ।
0: ਅਤੇ ਆਪਾਂ ਸਾਰਾ ਰੋਜ਼ ਦਾ ਜਿਹੜਾ ਝਮੇਲਾ ਨਾ, ਰੋਜ਼ ਦਾ ਝਗੜਾ, ਰੋਜ਼ ਦਾ ਜਿਹੜਾ ਇਹ ਕਲੇਸ਼ ਹੈ, ਅੱਜ ਆਪਾਂ ਨਿਬੇੜ ਦੇਣਾ। ਉੱਤੇ ਉਹ ਕਹਿ ਰਿਹਾ ਹੁਣ ਤੁਰਕ ਜਿਹੜਾ ਉੱਥੇ ਖੜੋਤਾ ਆ, ਤੋਪਚੀ ਜਿਹੜਾ ਆਪਣੇ ਆਪ ਨੂੰ ਮੰਨੀ ਬੈਠਾ, ਕਹਿੰਦਾ ਵੀ ਬਸ ਇੱਕ ਹੀ ਗੋਲਾ ਚਲਾਉਣਾ ਔਰ ਉਹ ਸਿੱਧਾ ਗੁਰੂ ਸਾਹਿਬ ਦੇ ਪਲੰਘ ਉੱਤੇ ਜਾ ਕੇ ਵੱਜਣਾ। ਪਲੰਘ ਸਮੇਤ ਗੁਰੂ ਸਾਹਿਬ ਅਤੇ ਜਿਹੜੇ ਉਹਦੇ ਉਹਨਾਂ ਦੇ ਲਾਗੇ ਲਾਗੇ ਸਿੱਖ ਖੜੋਤੇ ਉਹ ਸਾਰੇ ਮੈਂ ਅੱਜ ਮੌਤ ਦੇ ਘਾਟ ਇੱਕੋ ਗੋਲੇ ਨਾਲ ਉਤਾਰ ਦੇਣੇ। ਅਤੇ ਮੈਂ ਕਹਿੰਦਾ ਹੁਣ ਜਦੋਂ ਗੋਲਾ ਉਹਨਾਂ ਵੱਲ ਦਾਗਾਂਗਾ, ਚਲਾਵਾਂਗਾ, ਨਿਤਾ ਪ੍ਰਤੀ ਦਾ ਜਿਹੜਾ ਇਹ ਰੋਜ਼ ਕਦੇ ਕਿਤੇ ਜੰਗ ਹੋ ਪੈਂਦੀ ਹੈ, ਕਦੇ ਕਿਤੇ ਹੋ ਪੈਂਦੀ, ਕਦੇ ਕਿੰਨੇ ਫੌਜੀ ਮਾਰੇ ਜਾਂਦੇ, ਕਦੇ ਕਿੰਨੇ ਆਪਣੇ ਸਿਪਾਹੀ ਮਾਰੇ ਜਾਂਦੇ, ਪਰ ਆਪਣਾ ਕੰਮ ਨਹੀਂ ਬਣਦਾ, ਆਪਣਾ ਕਾਰਜ ਨਹੀਂ ਸਵਰਦਾ। ਵੀ ਆਪਾਂ ਜਿਹੜੇ ਮਕਸਦ ਵਾਸਤੇ ਜੰਗਾਂ ਕਰਦੇ ਹਾਂ ਆਪਣੇ ਹੱਥ ਵੱਸ ਕੁਛ ਨਹੀਂ ਆਉਂਦਾ, ਪਰ ਅੱਜ ਕਹਿੰਦਾ ਮੌਕਾ ਬੜਾ ਵਧੀਆ, ਅੱਜ ਮੈਂ ਸਾਰਾ ਕਲੇਸ਼ ਇਹ ਮਿਟਾ ਦੇਣਾ, ਰੋਜ਼ ਰੋਜ਼ ਦਾ ਝਗੜਾ ਹੀ ਖਤਮ ਕਰ ਦੇਣਾ। ਅਤੇ ਰੋਜ਼ ਰੋਜ਼ ਦਾ ਜਦੋਂ ਝਗੜਾ ਮੁਕਾਣਾ, ਕਹਿੰਦਾ ਸਾਰੇ ਰਾਜਿਆਂ ਨੂੰ ਅੱਜ ਮੈਂ ਸੁੱਖ ਦੇਣਾ। ਔਰ ਜਿੰਨੇ ਤੁਸੀਂ ਪਹਾੜੀ ਰਾਜੇ ਦੁਖੀ ਹੋਏ ਹੋਏ ਹੋ ਨਾ, ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਾ ਹੀ ਫੜ ਸਕਦੇ ਹਾਂ, ਨਾ ਸਾਡੇ ਤੋਂ ਮਾਰੇ ਜਾਂਦੇ ਨੇ, ਅਸੀਂ ਤਾਂ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਦਾ। ਕਹਿੰਦਾ ਅੱਜ ਜਿਹੜੇ ਤੁਹਾਡੇ ਦੁੱਖ ਨੇ ਅੱਜ ਮੈਂ ਸਾਰੇ ਹੀ ਕੱਟ ਦੇਣੇ, ਅੱਜ ਮੈਂ ਇੱਕ ਗੋਲੇ ਦੇ ਨਾਲ ਤੁਹਾਡੇ ਵੈਰੀ ਨੂੰ ਵੀ ਮਾਰ ਦੇਣਾ ਅਤੇ ਤੁਹਾਡੇ ਜਿਹੜੇ ਦੁੱਖ ਨੇ ਉਹ ਸਾਰੇ ਦੁੱਖ ਵੀ ਕੱਟ ਦੇਣੇ, ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਖੁਸ਼ੀ ਹੀ ਖੁਸ਼ੀ, ਪ੍ਰਸੰਨਤਾ ਹੀ ਪ੍ਰਸੰਨਤਾ ਹੋਵੇਗੀ, ਅੱਜ ਤੁਸੀਂ ਸਾਰੇ ਆਨੰਦਿਤ ਹੋਵੋਗੇ।
1: ਪਾਵੋ ਦਰਬ ਇਨਾਮ ਕਨੇਰੋ, ਇਲਮ ਬਿਲੋਕ ਨੈ ਸਭ ਮੇਰੋ।
0: ਕਹਿੰਦਾ ਪਰ ਇੱਕ ਸ਼ਰਤ ਮੇਰੀ ਵੀ ਹੈ, ਵੀ ਇਲਮ ਤੇ ਮੇਰਾ ਤੁਸੀਂ ਹੁਣ ਵੇਖ ਹੀ ਲੈਣਾ ਵੀ ਮੈਂ ਕਿੱਡਾ ਗਿਆ ਚਲਾਉਣ ਤੇ ਵਿੱਚ ਨਿਪੁੰਨਾ, ਗੋਲਾ ਚਲਾਉਣ 'ਚ ਕਿੱਡਾ, ਇਲਮ ਤੁਸੀਂ ਮੇਰਾ ਵੇਖ ਲੈਣਾ। ਪਰ ਕਹਿੰਦਾ ਵੀ ਇਹਦੇ ਬਦਲੇ 'ਚ ਫਿਰ ਇਹ ਨਹੀਂ ਵੀ ਮੈਂ ਗੋਲਾ ਚਲਾਤਾ ਅਤੇ ਮੁੜ ਕੇ ਤੁਸੀਂ ਆਖੋ ਵੀ ਤੇਰਾ ਧੰਨਵਾਦ ਭਾਈ, ਤੂੰ ਬੜਾ ਚੰਗਾ ਗੋਲਾ ਚਲਾਇਆ, ਅੱਜ ਸਾਰੀ ਕਲਾ ਨਿਬੇੜਤੀ, ਸਾਰਾ ਕਲੇਸ਼ ਨਿਬੇੜਤਾ ਅੱਜ ਤੂੰ। ਕਹਿੰਦਾ ਮੈਂ ਧੰਨ ਲੈਣਾ ਆਪਣੀ ਮਰਜ਼ੀ ਨਾਲ, ਮੈਂ ਤੁਹਾਡੇ ਕੋਲੋਂ ਧੰਨ ਵਿਸ਼ਾਲ ਰੂਪ ਵਿੱਚ ਲੈਣਾ, ਗੋਲਾ ਤਾਂ ਮੈਂ ਚਲਾਵਾਂਗਾ। ਕਹਿੰਦਾ ਪਰ ਇਹਦੇ ਬਦਲੇ ਵਿੱਚ ਪਾਵੋ ਦਰਬ ਇਨਾਮ ਕਨੇਰੋ, ਮੈਂ ਤੁਹਾਡੇ ਕੋਲੋਂ ਬਹੁਤ ਸਾਰਾ ਧੰਨ ਇਨਾਮ ਵਜੋਂ ਲੈਣਾ, ਫਿਰ ਬਹੁਤ ਸਾਰਾ ਦਰਬ ਲੈਣਾ ਤੁਹਾਡੇ ਕੋਲੋਂ, ਧੰਨ ਬਹੁਤ ਸਾਰਾ ਲੈਣਾ ਫਿਰ ਮੈਂ, ਔਰ ਬਾਕੀ ਤੁਸੀਂ ਕਹਿੰਦੇ ਇਨਾਮ ਵਜੋਂ ਆਪ ਵੀ ਦਿਓਗੇ, ਧੰਨ ਮੈਂ ਮੰਗਾਂਗਾ ਵੀ ਤੁਸੀਂ ਵੀ ਇਨਾਮ ਵਜੋਂ ਦਿਓਗੇ, ਜਦੋਂ ਮੇਰੇ ਇਲਮ ਨੂੰ, ਮੇਰੇ ਗੋਲੇ ਚਲਾਉਣ ਦੇ ਤਰੀਕੇ ਨੂੰ, ਢੰਗ ਨੂੰ ਤੁਸੀਂ ਵੇਖੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਵਾਕਈ ਮੈਂ ਬੜਾ ਨਿਪੁੰਨ ਹਾਂ।
1: ਗੁਰ ਬਿਨ ਬਹੁਰ ਲਰੈ ਕੋ ਨਾਹੀ, ਆਪ ਆਪ ਕੋ ਸਭ ਮਿਟ ਜਾਹੀ।
0: ਇੱਕ ਵਾਰੀ ਗੁਰੂ ਸਾਹਿਬ ਜੀ ਨੂੰ ਜਦੋਂ ਆਪਾਂ ਗੋਲਾ ਮਾਰਤਾ ਨਾ, ਗੁਰੂ ਸਾਹਿਬ ਜੀ ਦੇ ਪਲੰਘ ਸਮੇਤ ਜਦੋਂ ਸਤਿਗੁਰੂ ਜੀ ਨੂੰ ਆਪਾਂ ਗੋਲੇ ਨਾਲ ਉੜਾ ਦੇਣਾ, ਉਹਦੇ ਜੋ ਸ਼ਬਦ ਨੇ ਜੀ, ਗੁਰੂ ਸਾਹਿਬ ਤੋਂ ਬਾਅਦ 'ਚ ਕਹਿੰਦਾ ਕਿੰਨੇ ਲੜਨਾ ਆਪਣੇ ਨਾਲ, ਫਿਰ ਨਹੀਂ ਕਿਸੇ ਨੇ ਲੜਨਾ ਆਪਣੇ ਨਾਲ, ਫਿਰ ਤੇ ਇਹਨਾਂ ਨੇ ਆਪਸ ਦੇ ਵਿੱਚ ਹੀ ਲੜ ਲੜ ਕੇ ਇੱਥੇ ਮਾਰੇ ਜਾਣਾ ਹੈ।
1: ਸਭ ਗਿਰਪਤੀ ਸੁਣਤ ਹਰਖਾਏ, ਐਤੋ ਕਾਰਜ ਸੁੰਗਮ ਬਣਾਏ।
0: ਹੁਣ ਦੀ ਝੂਠੇ ਨੂੰ ਝੂਠਾ ਦਲਾਸਾ, ਬਸ ਝੂਠਾ ਦਲਾਸਾ ਹੀ ਸੀ ਨਾ ਉਹ, ਜਿਵੇਂ ਉਹ ਇੱਕ ਨਾ ਸਿਆਣੇ ਸ਼ੇਖ ਚਿੱਲੀ ਦਾ ਜ਼ਿਕਰ ਕਰਦੇ ਹੁੰਦੇ ਨਾ ਵੀ ਇੱਦਾਂ ਕਰਾਂਗੇ ਆਹ ਹੋਏਗਾ, ਇੱਦਾਂ ਕਰਾਂਗੇ ਆਹ ਹੋਏਗਾ, ਉਹ ਤੁਰਿਆ ਜਾਂਦਾ ਵਿਚਾਰਾ, ਠੁੱਡਾ ਖਾ ਕੇ ਡਿੱਗ ਪੈਂਦਾ, ਸਾਰਾ ਕੁਛ ਹੀ ਨਿਬੜ ਜਾਂਦਾ। ਬਸ ਉਹ ਦਸ਼ਾ ਇਹਦੀ ਬਣੀ ਹੁਣ ਜੀ, ਇਹਨੇ ਪਹਾੜੀ ਰਾਜੇ ਸੋਚੀ ਜਾਂਦੇ ਸੀ ਵੀ ਕੋਈ ਰਾਹ ਲੱਭੇ, ਕੋਈ ਰਾਹ ਲੱਭੇ, ਇਹਨੇ ਰਾਹ ਬੜਾ ਸੋਹਣਾ ਦੱਸਿਆ, ਕਹਿੰਦਾ ਵੀ ਗੋਲਾ ਮੈਂ ਚਲਾਉਂਦਾ ਤੁਸੀਂ ਵੇਖੋ। ਉਹਨਾਂ ਨੂੰ ਹੌਸਲਾ ਬਣ ਗਿਆ ਵੀ ਲੈ ਤਾਂ ਐਵੇਂ ਅਸੀਂ ਇੰਨੇ ਦਿਨ ਹੋ ਗਏ ਲੜੀ ਜਾਂਦੇ ਹਾਂ, ਐਵੇਂ ਆਪਣੇ ਬੰਦੇ ਮਰਵਾਈ ਜਾਂਦੇ ਹਾਂ ਅਸੀਂ, ਵੀ ਤੂੰ ਤਾਂ ਰਾਹ ਹੀ ਬੜਾ ਸੌਖਾ ਦੱਸਤਾ ਸਾਨੂੰ, ਤਰੀਕਾ ਹੀ ਬੜਾ ਸੌਖਾ ਦੱਸਤਾ ਤੂੰ ਤਾਂ, ਵੀ ਲੈ ਤੂੰ ਕਹਿੰਦਾ ਗੋਲੇ ਦੀ ਗੱਲ ਕਰਦਾ, ਬਰੂਦ ਦੀ ਪਰਵਾਹ ਨਾ ਕਰ, ਤੂੰ ਗੋਲਾ ਤਿਆਰ ਕਰ। ਹੁਣ ਪਹਾੜੀ ਰਾਜੇ ਨੇ ਐਂ ਕਿਹਾ ਹੋਏਗਾ ਨਾ ਵੀ ਤੂੰ ਆਪਣੇ ਮਰਜ਼ੀ ਨਾਲ ਬਰੂਦ ਪਾਉਣਾ, ਜਿੰਨਾ ਬਰੂਦ ਚਾਹੀਦਾ ਤੂੰ ਉਹ ਦੱਸ, ਔਰ ਜਿਹੜੀ ਤੋਪ ਕਹੇਗਾ ਤੈਨੂੰ ਉਹੀ ਤੋਪ ਦੇ ਦਾਂਗੇ, ਤੂੰ ਤੋਪ ਚਲਾ, ਕਿਹੜੀ ਚਲਾਉਣੀ ਹੈ। ਕੰਮ ਹੀ ਬੜਾ ਸੌਖਾ ਤੂੰ ਤਾਂ ਸਾਨੂੰ ਦੱਸਿਆ। ਜਦੋਂ ਰਾਜਿਆਂ ਨੇ ਸੁਣਿਆ ਨਾ ਜੀ ਉਸ ਤੋਪ ਜੀ ਦੇ ਕੋਲ, ਬੜੇ ਖੁਸ਼ ਹੋਏ, ਬੜੀ ਪ੍ਰਸੰਨਤਾ ਇਹਨਾਂ ਦੇ ਮਨ ਵਿੱਚ। ਸਭ ਗਿਰਪਾਤੀ ਸੁਨਤ ਜਦੋਂ ਸੁਣਿਆ ਉਹਨਾਂ ਨੇ ਹਰ ਖਾਏ, ਇਹ ਖੁਸ਼ੀ ਨਾਲ ਭਰ ਗਏ, ਬੜਾ ਮਨ ਦੇ ਵਿੱਚ ਇਹਨਾਂ ਖੁਸ਼, ਬੜੇ ਬੜੇ ਪ੍ਰਸੰਨ ਹੋਏ ਹਿਰਦੇ 'ਚ ਵੀ ਅਸੀਂ ਐਵੇਂ ਲੜੀ ਜਾਂਦੇ ਜੰਗਾਂ ਕਰ ਕਰਕੇ ਆਪਦੇ ਰਿਸ਼ਤੇਦਾਰ ਕਈ ਮਰਵਾਲੇ ਆਪਾਂ, ਵੀ ਇਹ ਤਾਂ ਇੱਕ ਗੋਲੇ ਦੀ ਖੇਡ ਹੈ, ਇਹਨੂੰ ਕਹਿੰਦੇ ਚਲਾ ਗੋਲਾ। ਅੱਜ ਫਿਰ ਉਹਨੂੰ ਨਾਲ ਕਹਿੰਦੇ ਨੇ, ਕਹਿੰਦੇ ਇਹ ਤਾਂ ਕਾਰਜ ਤੂੰ ਸਾਡਾ ਬੜਾ ਸੌਖਾ ਅੱਜ ਨਿਬੇੜ ਦੇਵੇਂਗਾ।
1: ਭੀਮਾ ਚੰਦ ਤੈ ਸੰਗ ਉਚਾਰਾ, ਮੁਝ ਤੇ ਧਨ ਲਿਓ 5000।
0: ਬਸ ਫਿਰ ਉੱਥੇ ਇਨਾਮ ਦੀ ਹੁਣ ਗੱਲ ਕਰਨ ਲੱਗ ਪਏ। ਉਹਨੇ ਜਦੋਂ ਕਿਹਾ ਨਾ ਵੀ ਮੈਂ ਇੱਕ ਗੋਲੇ ਨਾਲ ਹੀ ਸਭ ਕੁਝ ਨਿਬੇੜ ਦੇਣਾ, ਸਭ ਤੋਂ ਪਹਿਲਾਂ ਦੁਖੀ ਵੀ ਭੀਮ ਚੰਦ ਹੀ ਸੀ ਜੀ, ਜ਼ਿਆਦਾ ਪਹਾੜੀ ਰਾਜਿਆਂ 'ਚੋਂ, ਗੁਰੂ ਸਾਹਿਬ ਤੋਂ ਨਾ ਤੰਗ ਵੀ ਇਹ ਬੜਾ ਹੋਇਆ ਹੋਇਆ, ਇਹਨੂੰ ਇਹ ਹੀ ਵੀ ਮੈਨੂੰ ਇਹਨਾਂ ਨੇ ਇਨਕਾਰ ਕੀਤਾ, ਮੈਨੂੰ ਪ੍ਰਸਾਦੀ ਹਾਥੀ ਨਹੀਂ ਦਿੱਤਾ, ਮੈਨੂੰ ਇਹਨਾਂ 5 ਕਲਾ ਸ਼ਸਤਰ ਨਹੀਂ ਦਿੱਤਾ, ਮੈਨੂੰ ਇਹਨਾਂ ਨੇ ਉਹ ਚੌਪੜ ਵਾਲੀ ਖੇਡ ਜਿਹੜੀ ਪੀੜ੍ਹੀ ਗੁਰੂ ਸਾਹਿਬ ਜੀ ਜਿਹਦੇ 'ਤੇ ਬੈਠਦੇ ਨਾ ਉਹ ਪੀੜ੍ਹੀ ਕੋਈ ਨਹੀਂ ਦਿੱਤੀ, ਨਾ ਇਹਨਾਂ ਨੇ ਮੈਨੂੰ ਉਹ ਚੰਦੋਆ ਸਾਹਿਬ ਦਿੱਤਾ, ਵੀ ਮੇਰਾ ਇਹਨਾਂ ਨੇ ਬੜਾ ਨਿਰਾਦਰ ਕੀਤਾ, ਨਾ ਇਹਨਾਂ ਮੇਰੀ ਕੋਈ ਆਗਿਆ ਮੰਨੀ, ਹੁਕਮ ਮੰਨਿਆ। ਤੰਗ ਵੀ ਇਹ ਸੀ ਬਹੁਤਾ, ਦੁਖੀ ਆਪੇ ਦੁਖੀ ਹੋਇਆ ਹੋਇਆ ਨਾ ਇਹ। ਅਤੇ ਜਿਵੇਂ ਗੁਰੂ ਬਾਬਾ ਜੀ ਬਾਣੀ 'ਚ ਜ਼ਿਕਰ ਕਰਦੇ ਆ, ਕਹਿੰਦੇ ਨਾ ਵੀ ਉਹ ਮੱਛੀ ਜਿਹੜੀ ਉਹ ਆਪਣੇ ਕੀਤੇ ਕਰਕੇ ਆਪ ਹੀ ਫੜੀ ਜਾਂਦੀ ਆ, ਮੁੜ ਕੇ ਫੜੀ ਵਿਚਾਰੀ ਦੁਖੀ ਹੁੰਦੀ, ਮਰ ਜਾਂਦੀ ਫਿਰਦੇ, ਬਸ ਉਹ ਦਸ਼ਾ ਭੀਮ ਚੰਦ ਦੀ ਬਣੀ ਹੋਈ, ਆਪਣੀ ਕੀਤੀ ਕਰਕੇ ਆਪ ਹੀ ਦੁਖੀ ਹੋਈ ਜਾਂਦਾ। ਸਤਿਗੁਰੂ ਨੇ ਤਾਂ ਭੀਮ ਚੰਦ ਨੂੰ ਕੁਛ ਵੀ ਨਹੀਂ ਸੀ ਕਿਹਾ, ਭੀਮ ਚੰਦ ਹੀ ਮੱਥਾ ਲਾਈ ਬੈਠਾ, ਅਤੇ ਸਭ ਤੋਂ ਪਹਿਲਾਂ ਬੋਲਿਆ ਵੀ ਇਹੀ, ਕਹਿੰਦਾ ਜੇ ਤੂੰ ਇਹ ਕੰਮ ਨਿਬੇੜਦਾ ਏ, ਜੇ ਅੱਜ ਇਹ ਸਾਡਾ ਕੰਮ ਕਰਦੇ ਵੀ ਇੱਕੋ ਗੋਲੇ ਨਾਲ ਤੂੰ ਇੱਕ ਛੱਡ, ਕਹਿੰਦਾ 2 ਚਲਾ ਲਾ, ਵੀ ਮਤਲਬ ਗੁਰੂ ਸਾਹਿਬ ਨੂੰ ਜੇ ਤੂੰ ਅੱਜ ਮੌਤ ਦੇ ਘਾਟ ਉਤਾਰਦਾ, ਉਹਨਾਂ ਦੇ ਕਹਿਣ ਦਾ ਭਾਵ ਇਹ ਸੀ, ਕਹਿੰਦਾ ਸਭ ਤੋਂ ਪਹਿਲਾਂ ਤੈਨੂੰ ਮੈਂ 5000 ਰੁਪਈਆ ਇਨਾਮ ਵਜੋਂ ਦਿਆਂਗਾ, ਮੈਂ ਦਿਆਂਗਾ ਸਭ ਤੋਂ ਪਹਿਲਾਂ। ਪਹਿਲੋਂ ਰਾਜਾ ਭੀਮ ਚੰਦ ਬੋਲਦਾ, ਕਹਿੰਦਾ ਤੂੰ ਗੋਲਾ ਚਲਾ, ਮੁਝ ਤੇ ਧਨ ਲਿਓ 5000, ਮੈਂ ਤੈਨੂੰ 5000 ਰੁਪਈਆ ਇੱਥੇ ਖੜੋਤੇ ਨੂੰ ਹੀ ਦੇਵਾਂਗਾ।
1: ਏਕ ਗ੍ਰਾਮ ਆਪਣ ਦਿਓ ਇਨਾਮ, ਨਿਤ ਗੁਜ਼ਾਰਨ ਹੋਏ ਤੁਝ ਧਾਮ।
0: ਫਿਰ ਕਹਿੰਦਾ ਕੱਲਾ 5000 ਨਹੀਂ, ਮੇਰੇ ਰਾਜ ਵਿੱਚੋਂ ਜਿਹੜਾ ਪਿੰਡ ਕਹੇਗਾ ਉਹ ਪਿੰਡ ਤੇਰੇ ਨਾਂ ਲਵਾ ਦੂੰ, ਜਿਹੜਾ ਪਿੰਡ ਆਖੇਗਾ ਆ ਮੇਰੇ ਰਾਜ ਦੇ ਵਿੱਚੋਂ ਕਹਿਲੂਰ 'ਚੋਂ ਪਿੰਡ ਪਸੰਦ ਕਰ ਲਈ, ਜਿਹੜਾ ਪਿੰਡ ਕਹੇਗਾ ਤੇਰੇ ਨਾਂ ਲਵਾਊਂ, ਉੱਥੋਂ ਜਿੰਨਾ ਧਨ ਆਵੇ ਜਿੰਨੀ ਦੌਲਤ ਆਵੇ ਉਹ ਸਾਰੀ ਤੇਰੀ, ਤੇਰਾ ਗੁਜ਼ਰਾਨ ਰੋਜ਼ੀ ਰੋਟੀ ਦਾ ਪ੍ਰਬੰਧ ਚੰਗਾ ਬਣਾ ਦੂੰ ਮੈਂ, ਬਸ ਤੂੰ ਇੱਕ ਕਰੀ ਆ ਕੰਮ ਨਿਬੇੜ ਦੇ ਸਾਡਾ। ਹੁਣ ਉਹਨੇ ਤਾਂ ਉਹਨੂੰ ਤਾਂ ਖੁਸ਼ੀ ਬੜੀ ਹੋਈ ਨਾ ਵੀ ਇਹ ਤਾਂ ਕੰਮ ਹੀ ਬੜਾ ਸੌਖਾ, ਵੀ ਹੁਣ ਨਾ ਮੈਨੂੰ ਜਾਣਾ ਪੈਣਾ ਜੰਗ 'ਚ, ਨਾ ਮੈਨੂੰ ਆਪਦੇ ਸਿਪਾਹੀ ਭੇਜਣੇ ਪੈਣੇ, ਵੀ ਜੇ ਮੇਰਾ 5-7000 ਰੁਪਈਆ ਦੇ ਕੇ ਇੱਕ ਪਿੰਡ ਦੇ ਕੇ ਕੰਮ ਚੱਲਦਾ ਤਾਂ ਮੈਨੂੰ ਕੀ ਲੋੜ ਆਪਦੇ ਸਾਥੀ ਮਰਵਾਉਣ ਦੀ। ਉਹਨੇ ਬਸ ਇਹ ਵਿਉਂਤ ਬਣਾ ਲਈ, ਕਹਿੰਦਾ ਵੀ ਇੱਦਾਂ ਕਰ 5000 ਰੁਪਈਆ ਅਤੇ ਇੱਕ ਪਿੰਡ, ਔਰ ਇਹ ਨਹੀਂ ਵੀ ਮੈਂ ਆਪਣੀ ਮਰਜ਼ੀ ਨਾਲ ਪਿੰਡ, ਕਹਿੰਦਾ ਜਿਹੜਾ ਤੂੰ ਕਵੇਂ, ਵੱਡਾ ਪਿੰਡ ਕਵੇਂ ਛੋਟਾ ਕਵੇਂ ਜਿਹੜਾ ਕਵੇਂ ਉਹ ਤੇਰਾ। ਫਿਰ ਉੱਥੋਂ ਜਿੰਨਾ ਧਨ ਦੌਲਤ ਜੋ ਵੀ ਉੱਥੋਂ ਆਉਂਦਾ ਕਰ ਵਜੋਂ ਆਉਂਦਾ ਹੈ ਨਾ, ਜਾਂ ਜਾਗਾਤ ਵਜੋਂ ਜੋ ਵੀ ਪਿੰਡ ਵਾਲੇ ਭਰਦੇ ਨੇ, ਜੋ ਮੇਰੇ ਖਜ਼ਾਨੇ ਵਿੱਚ ਆਉਂਦਾ ਉਹ ਸਾਰਾ ਕੁਛ, ਜਦੋਂ ਪਿੰਡ ਤੇਰਾ ਉੱਥੋਂ ਆਉਣ ਵਾਲਾ ਸਾਰਾ ਧਨ ਦੌਲਤ ਰਸਦਾਂ ਜੋ ਵੀ ਹੋਏਗਾ ਉਹ ਸਾਰਾ ਕੁਝ ਤੇਰਾ, ਉਹਦੇ ਨਾਲ ਨਾ ਤੇਰਾ ਗੁਜ਼ਰਾਨ ਅਤੇ ਤੇਰੇ ਘਰ ਦਾ ਗੁਜ਼ਰਾਨ ਚੰਗਾ ਚੱਲ ਪਵੇਗਾ।
1: ਰੂਪ ਚੰਦ ਹੰਡੂਰੀ ਕਹਿ, ਗੁਰੂ ਅਤੇ ਸਗਰੇ ਸੁਖ ਲਹਿ।
0: ਭੂਪ ਚੰਦ ਵੀ ਬੋਲ ਪਿਆ ਅੱਗੋਂ, ਭੀਮ ਚੰਦ ਤੇ ਬੋਲਿਆ ਹੀ ਬੋਲਿਆ, ਅੱਗੋਂ ਭੂਪ ਚੰਦ ਹੰਡੂਰੀਆ ਰਾਜਾ ਜਿਹੜਾ ਉਹ ਵੀ ਬੋਲ ਪਿਆ, ਕਹਿੰਦਾ ਜੇ ਤੂੰ ਗੁਰੂ ਸਾਹਿਬ ਨੂੰ ਅੱਜ ਮਾਰ ਦੇ ਨਾ ਅਸੀਂ ਸਾਰੇ ਸੁਖੀ ਹੋ ਜਾਵਾਂਗੇ, ਅਸੀਂ ਸਾਰਿਆਂ ਨੇ ਹੁਣ ਇਹਨਾਂ ਨੂੰ ਦੁੱਖ ਪਤਾ ਕੀ ਸੀ ਜੀ, ਗੁਰੂ ਸਾਹਿਬ ਨੇ ਇਹਨਾਂ ਨੂੰ ਕੋਈ ਦੁਖੀ ਨਹੀਂ ਕੀਤਾ, ਇਹ ਆਪੇ ਦੁਖੀ ਹੋਏ ਹੋਏ, ਬਸ ਦੁਖੀ ਇਸ ਕਰਕੇ ਹੋਏ ਨੇ ਵੀ ਸਾਡਾ ਇਲਾਕਾ ਰਾਜ ਸਾਡਾ, ਸਾਨੂੰ ਕੋਈ ਪੁੱਛਦਾ ਨਹੀਂ, ਸਾਰੇ ਗੁਰੂ ਕਲਗੀਧਰ ਸਾਹਿਬ ਕੋਲ ਜਾਂਦੇ ਨੇ। ਜਿੰਨੀਆਂ ਭੇਟਾਵਾਂ ਉਹਨਾਂ ਕੋਲ ਇਕੱਠੀਆਂ ਹੁੰਦੀਆਂ, ਇਹਨਾਂ 'ਤੇ ਸਾਡੇ ਕੋਲ ਜਾਗਾਤ ਨਹੀਂ ਇਕੱਠਾ ਹੁੰਦਾ, ਇਹਨਾਂ 'ਤੇ ਸਾਡੇ ਕੋਲ ਟੈਕਸ ਨਹੀਂ ਇਕੱਠਾ ਹੁੰਦਾ, ਜਿੰਨੀਆਂ ਭੇਟਾਵਾਂ ਉਹਨਾਂ ਨੂੰ ਮਿਲ ਜਾਂਦੀਆਂ। ਉਹਨਾਂ ਨੂੰ ਡਰ ਇਸ ਗੱਲ ਦਾ ਸੀ ਵੀ ਸਾਨੂੰ ਪੁੱਛਦਾ ਕੋਈ ਨਹੀਂ, ਗੁਰੂ ਸਾਹਿਬ ਅੱਗੇ ਨਮਸਕਾਰਾਂ ਕਰਦੇ ਨੇ, ਸਾਡਾ ਰੋਜ਼ ਮਖੌਲ ਬਣਦਾ, ਸਤਿਗੁਰੂ ਦੇ ਚਰਨਾਂ 'ਚ ਸੰਗਤ ਦਾ ਵਾਧਾ ਹੋਈ ਜਾਂਦਾ। ਗੁਰੂ ਸਾਹਿਬ ਕੋਲ ਹਥਿਆਰਾਂ ਦੀ ਕਮੀ ਕੋਈ ਨਹੀਂ, ਗੁਰੂ ਸਾਹਿਬ ਕੋਲ ਨਾ ਸ਼ਸਤਰ ਬੜੇ ਕੀਮਤੀ ਭੇਟਾਵਾਂ, ਵੀ ਜਿਹੜਾ ਕੁਝ ਗੁਰੂ ਸਾਹਿਬ ਲਈ ਬੈਠੇ ਨੇ ਸਾਡੇ ਕੋਲ ਕਿਸੇ ਕੋਲ ਵੀ ਹੈ ਨਹੀਂ। ਦੁੱਖ ਤਾਂ ਇਸ ਗੱਲ ਦਾ ਸੀ ਵੀ ਅਸੀਂ ਰਾਜੇ, ਸਾਨੂੰ ਕੋਈ ਪੁੱਛਦਾ ਨਹੀਂ, ਬਸ ਇਹੀ ਦੁੱਖ ਸੀ। ਇਸ ਕਰਕੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ 'ਚੋਂ ਬਾਹਰ ਕੱਢਣਾ ਚਾਹੁੰਦੇ ਵੀ ਤੁਸੀਂ ਜਾਓ ਅਨੰਦਪੁਰ ਸਾਹਿਬ 'ਚੋਂ ਬਾਹਰ ਵੀ ਕੱਢਣਾ, ਅਤੇ ਹੁਣ ਵਿਚਾਰ ਇਹ ਬਣਾ ਲਈ ਵੀ ਅਸੀਂ ਬਾਹਰ ਨਹੀਂ, ਅਸੀਂ ਤਾਂ ਗੁਰੂ ਸਾਹਿਬ ਨੂੰ ਮੌਤ ਦੇ ਘਾਟ ਹੀ ਉਤਾਰਨਾ, ਮਾਰਨਾ ਹੀ ਹੈ ਅਸੀਂ, ਅਸੀਂ ਰਹਿਣ ਨਹੀਂ ਦੇਣਾ ਗੁਰੂ ਸਾਹਿਬ ਨੂੰ। ਭੂਪ ਚੰਦ ਕਹਿੰਦਾ ਤੂੰ ਕੰਮ ਨਿਬੇੜ, ਆਹ ਕਾਰਜ ਪੂਰਾ ਕਰ, ਜੇ ਅੱਜ ਇਹ ਕਾਰਜ ਪੂਰਾ ਕਰਦੇ ਨਾ ਤੇ ਸਾਰੇ ਰਾਜੇ ਅਸੀਂ ਅੱਜ ਬੜੇ ਸੁਖੀ ਹੋਵਾਂਗੇ।
1: ਸਭ ਗਿਰਤਪਨ ਦੇਹੈ ਸਿਰ ਪਾਓ, ਹੋਤ ਤਾਰੀਫ ਜਗਤ ਸਭ ਥਾਓ।
0: ਫਿਰ ਜਿੰਨੇ ਅਸੀਂ ਰਾਜੇ ਹਾਂ, ਜਿੰਨੇ ਰਾਜੇ ਹਾਂ ਅਸੀਂ, ਅਸੀਂ ਸਾਰੇ ਰਾਜੇ ਤੈਨੂੰ ਸਿਰਪਾਓ ਦੇਵਾਂਗੇ, ਆਪਣੇ ਕੋਲੋਂ ਸਨਮਾਨ ਚਿੰਨ ਦਿਆਂਗੇ। ਇਕੱਲਾ ਇਕੱਲਾ ਰਾਜਾ ਦਏਗਾ, ਇਹ ਨਹੀਂ ਵੀ ਸਾਰੇ ਇਕੱਠੇ ਹੋ ਕੇ ਇੱਕ ਸਿਰੋਪਾਓ ਪਾ ਦਾਂਗੇ, ਨਹੀਂ, ਇਕੱਲਾ ਇਕੱਲਾ ਰਾਜਾ ਤੈਨੂੰ ਸਿਰੋਪਾਓ ਦੇਵਾਂਗੇ, ਇਕੱਲਾ ਇਕੱਲਾ ਰਾਜਾ ਤੈਨੂੰ ਇਨਾਮ ਦੇਵਾਂਗੇ, ਸਾਰੇ ਸਾਰੇ ਤੈਨੂੰ ਇਨਾਮ ਦੇਵਾਂਗੇ। ਫਿਰ ਜਿੰਨੀ ਸਾਡੀ ਦੂਨ ਹੈ, ਜਿੰਨੀ ਸਾਡੀ ਦੂਨ ਹੈ ਮਤਲਬ ਜਿੰਨਾ ਸਾਡਾ ਰਾਜ ਭਾਗ ਹੈ, 22 ਧਾਰ ਦਾ ਜਿਹੜਾ ਰਾਜ ਹੈ, ਇਹ ਸਾਰੇ ਰਾਜ ਵਿੱਚ ਤੇਰੀ ਤਾਰੀਫ ਅਸੀਂ ਕਰਵਾਵਾਂਗੇ, ਸਾਰੇ ਪਾਸੇ ਢੰਡੋਰਾ ਪਿਟਵਾ ਦੇਵਾਂਗੇ ਵੀ ਉਸ ਤੁਰਕ ਨੇ ਗੋਲਾ ਚਲਾਇਆ ਸੀ, ਸਾਰੇ ਪਾਸੇ ਤੇਰੀ ਤਾਰੀਫ ਹੋਏਗੀ ਜੇ ਤੂੰ ਅੱਜ ਇਹ ਕਾਰਜ ਕਰ ਦੇਵੇਂ।
1: ਅਬ ਤੋ ਭਈ ਅਬੇਰ ਬਿਤਯੋ ਦਿਨ, ਅਨਹੋ ਤੋਪ ਕਰੋ ਤਿਰਥਲ ਮਨ।
0: ਵੀ ਹੁਣ ਤੇ ਸਮਾਂ ਗੁਜ਼ਰ ਗਿਆ ਹੈ, ਅਬ ਤੋ ਭਈ ਅਬੇਰ ਬਿਤਯੋ ਦਿਨ, ਵੀ ਦਿਨ ਬੀਤ ਗਿਆ ਹੁਣ ਤੇ, ਇੱਦਾਂ ਕਰੋ ਵੀ ਤੋਪ ਕਹਿੰਦਾ ਆਨੋ ਤੋਪ ਕਰੋ ਥਿਰ ਥਲ ਮਨ, ਕਹਿੰਦਾ ਵੀ ਇੱਥੇ ਲਿਆ ਕੇ ਨਾ ਇਹ ਜਿਹੜੀ ਤੋਪ ਹੈ, ਜਿਹੜੀ ਤੂੰ ਕਵੇਂ ਮਨ ਚਾਹੀ ਤੋਪ, ਇੱਥੇ ਲਿਆ ਕੇ ਹੁਣ ਖੜੀ ਕਰ ਲਵੋ।
1: ਸਮੇਂ ਬੈਠੇਂਗੇ ਕਾਲੀ ਤੁੰਗ ਸਥੰਦਲ ਮਨ ਮਦ ਨਾਲੀ,
0: ਕਹਿੰਦਾ ਵੀ ਇਸੇ ਥਾਂ ਦੇ ਉੱਤੇ ਕੱਲ੍ਹ ਬੈਠਣਗੇ, ਜਿੱਥੇ ਅੱਜ ਬੈਠੇ ਨੇ ਤੂੰ ਇੱਥੋਂ ਦਿਸ ਰਿਹਾ ਸਾਫ, ਤੂੰ ਇੱਥੇ ਲਿਆ ਕੇ ਅੱਜ ਤੋਪ ਖੜੀ ਕਰ ਲਾ, ਕਿਉਂਕਿ ਹੁਣ ਤਾਂ ਦਿਨ ਬੀਤ ਗਿਆ, ਰਾਤ ਪੈ ਚੱਲੀ ਹੈ, ਵੀ ਹੁਣ ਨਹੀਂ ਕੁਛ ਬਣਨਾ। ਤੋਪ ਜਿਹੜੀ ਤੂੰ, ਆਪਣੇ ਕੋਲ ਤੋਪਾਂ ਬਹੁਤ ਨੇ, ਤੂੰ ਪਸੰਦ ਕਰ ਲਾ ਕਿਹੜੀ ਤੋਪ ਲਿਆਉਣੀ ਹੈ, ਆਪਣੀ ਮਨ ਚਾਹੀ ਤੋਪ ਲੈ ਕੇ ਆ, ਮਨ ਚਾਹੀ ਲਿਆ ਕੇ ਇੱਥੇ ਖੜੀ ਕਰ ਲਾ, ਜਿੱਥੇ ਗੁਰੂ ਸਾਹਿਬ ਅੱਜ ਬੈਠੇ ਨੇ ਉੱਥੋਂ ਦਾ ਨਿਸ਼ਾਨਾ ਪੱਕਾ ਕਰ ਲਾ, ਟਕਾ ਲਾ ਉਹਦਾ ਮੂੰਹ ਉੱਥੇ ਇੱਕ ਟਕਾ ਲਾ, ਕਿਉਂਕਿ ਜਿੱਥੇ ਅੱਜ ਬੈਠੇ ਨੇ ਕੱਲ੍ਹ ਨੂੰ ਵੀ ਇਸ ਸਮੇਂ ਉਹਨਾਂ ਨੇ ਇੱਥੇ ਆ ਕੇ ਹੀ ਬਿਰਾਜਮਾਨ ਹੋਣਾ, ਇੱਥੇ ਹੀ ਬਹਿਣਾ ਉਹਨਾਂ ਨੇ ਕੱਲ੍ਹ ਨੂੰ ਵੀ, ਜਿੱਥੇ ਅੱਜ ਬੈਠੇ ਹੋਏ ਨੇ ਔਰ ਇਸੇ ਸਮੇਂ ਬਹਿਣਗੇ, ਔਰ ਬੜੀ ਖੁਸ਼ੀ ਨਾਲ ਪ੍ਰਸੰਨਤਾ ਨਾਲ ਬੈਠਣਗੇ, ਜਿਵੇਂ ਅੱਜ ਪ੍ਰਸੰਨਤਾ ਨਾਲ ਬੈਠੇ ਹੋਏ ਨੇ ਇੱਦਾਂ ਹੀ ਪ੍ਰਸੰਨਤਾ ਨਾਲ ਉੱਥੇ ਬੈਠਣਗੇ।
1: ਰੱਖੋ ਤੋਪ ਤਿਆਰ ਥਿਰ ਕਰਕੇ, ਗੋਰਾ ਅਰ ਬਾਰੂਦ ਸੰਗ ਭਰ ਕੇ,
0: ਕਹਿੰਦੇ ਫਿਰ ਤੋਪ ਇੱਥੇ ਲਿਆ ਕੇ ਖੜੀ ਕਰ ਲਾ ਤੇ ਤਿਆਰ ਕਰਕੇ ਰੱਖ, ਵੀ ਇਹ ਨਹੀਂ ਵੀ ਕੱਲ੍ਹ ਨੂੰ ਜਦੋਂ ਗੁਰੂ ਸਾਹਿਬ ਆ ਕੇ ਬੈਠਣ ਤੇ ਤੂੰ ਆਖੇ ਵੀ ਇਹਦੇ 'ਚ ਬਰੂਦ ਭਰੋ ਭਾਈ ਗੋਲਾ ਬਣਾਓ, ਕੱਲ੍ਹ ਨਹੀਂ, ਕਹਿੰਦਾ ਸਮਾਂ ਬਰਬਾਦ ਕਰਨਾ ਆਪਾਂ, ਕੱਲ੍ਹ ਸਮਾਂ ਖਰਾਬ ਨਹੀਂ ਕਰਨਾ, ਕੱਲ੍ਹ ਤਾਂ ਬਸ ਜਦੋਂ ਗੁਰੂ ਸਾਹਿਬ ਨੇ ਬਹਿਣਾ ਆਪਾਂ ਉਦੋਂ ਹੀ ਗੋਲਾ ਦਾਗ ਦੇਣਾ, ਉਦੋਂ ਹੀ ਗੋਲਾ ਚਲਾ ਦੇਣਾ, ਇਸ ਲਈ ਤੂੰ ਨਾ ਅੱਜ ਹੀ ਇੱਥੇ ਲਿਆ ਕੇ ਤੋਪ ਖੜੀ ਕਰ ਲਾ, ਇੱਥੇ ਲਿਆ ਕੇ ਉਹਦੇ 'ਚ ਜਿੰਨਾ ਬਾਰੂਦ ਭਰਨਾ, ਬਾਰੂਦ ਆਪਣੀ ਮਰਜ਼ੀ ਨਾਲ ਭਰ, ਤੋਪ ਵੀ ਤੇਰੀ ਮਰਜ਼ੀ ਦੀ, ਬਾਰੂਦ ਵੀ ਤੇਰੀ ਮਰਜ਼ੀ ਦਾ, ਔਰ ਉਸ ਤੋਪ ਦਾ ਜਿਹੜਾ ਮੂੰਹ ਹੈ ਨਾ ਉਹ ਗੁਰੂ ਸਾਹਿਬ ਵੱਲੋਂ ਕਰਕੇ ਇੱਥੇ ਤਿਆਰ ਕਰਾ ਕਰਕੇ ਨਾ ਉਹ ਸਾਰੀ ਤੋਪ ਬਾਰੂਦ ਭਰ ਕੇ ਉਹਦੇ 'ਚ ਉਹਨੂੰ ਇੱਥੇ ਖਲਾਰ ਲਵੋ।
1: ਪ੍ਰਥਮ ਆਵਾਜ਼ ਕਰਹੋ ਨਾ ਕੋਈ, ਸੁਣ ਕੇ ਸਨਮੁਖ ਥਿਰੇ ਨਾ ਕੋਈ।
0: ਕਹਿੰਦਾ ਵੀ ਪਹਿਲਾਂ ਨਹੀਂ ਕੋਈ ਆਵਾਜ਼ ਕਰਨੀ, ਵੀ ਦੱਸਣਾ ਨਹੀਂ ਕਿਸੇ ਨੂੰ ਵੀ ਆਪਾਂ ਹੁਣ ਕਰਨਾ ਕੀ ਹੈ, ਰੌਲਾ ਨਹੀਂ ਪਾਉਣਾ, ਆਵਾਜ਼ ਵੀ ਨਹੀਂ ਕੋਈ ਕਰਨੀ। ਇਹ ਨਾ ਹੋਵੇ ਵੀ ਜੇ ਆਪਾਂ ਪਹਿਲੋਂ ਰੌਲਾ ਪਾ ਦਈਏ ਤੇ ਮੁੜ ਕੇ ਕੱਲ ਨੂੰ ਕੋਈ ਉੱਥੇ ਆ ਕੇ ਟਿਕੇ ਹੀ ਨਾ, ਸਨਮੁਖ ਆ ਕੇ ਕੋਈ ਖੜੋਵੇ ਹੀ ਨਾ। ਇਸ ਲਈ ਆਪਾਂ ਪਹਿਲੋਂ ਨਹੀਂ ਸ਼ੋਰ ਕਰਨਾ, ਪਹਿਲੋਂ ਕਿਸੇ ਤਰ੍ਹਾਂ ਦਾ ਰੌਲਾ ਨਹੀਂ ਪਾਉਣਾ, ਕਿਤੇ ਕੋਈ ਸ਼ੋਰ ਸੁਣ ਕੇ ਰੌਲਾ ਸੁਣ ਕੇ ਸਨਮੁਖ ਆ ਕੇ ਕੋਈ ਟਿਕੇ ਹੀ ਨਾ।
1: ਰੱਖੋ ਜੋਰ ਨਿਸ਼ਾਨੇ ਸੰਗ, ਓਚਕ ਛੋਰ ਕਰੋ ਗੁਰ ਭੰਗ।
0: ਬਸ ਇਹਨੂੰ ਨਾ ਇੱਥੇ ਲਿਆ ਕੇ ਆਪਣੀ ਤੋਪ ਜਿਹੜੀ ਹੈ ਇਹਨੂੰ ਐ ਜੋੜ ਕੇ ਚੰਗੀ ਤਰ੍ਹਾਂ ਨਿਸ਼ਾਨਾ ਵਿੰਨ ਕੇ ਆਪਣਾ ਰੱਖ ਲਓ। ਬਸ ਜਦੋਂ ਗੁਰੂ ਸਾਹਿਬ ਆਉਣ ਉਸੇ ਵੇਲੇ ਤਤ ਛਿੰਨ ਔਚਕ ਹੀ ਆਪਾਂ ਅਖੀਰ ਚਲਾ ਕੇ ਤੋਪ ਅਤੇ ਗੁਰੂ ਸਾਹਿਬ ਨੂੰ ਭੰਗ ਕਰ ਦੇਣਾ ਆਪਾਂ। ਮਤਲਬ ਗੁਰੂ ਸਾਹਿਬ ਦਾ ਨਾਲ ਕਿੱਡਾ ਸਖਾਲਾ ਬਣਾਇਆ ਇਹਨਾਂ ਨੇ ਨਾ, ਵਿਆਹ ਤਬੰਦੀ ਕਿੱਡੀ ਸੋਹਣੀ ਬਣਾਈ ਬੈਠੇ। ਖਿਆਲੀ ਪਲਾਓ ਇਹ ਨੇ ਜਿਹੜੇ ਬਣਾਈ ਜਾਂਦੇ ਨੇ ਆਪਣੇ ਮਨ 'ਚ ਵੀ ਅੱਜ ਨਹੀਂ ਤਾਂ ਕੱਲ੍ਹ ਸਹੀ, ਵੀ ਹੁਣ ਇੱਕ ਦਿਨ ਹੋਰ ਸਹੀ, ਆਪਾਂ ਨਹੀਂ ਹੁਣ ਆਪਾਂ ਬਸ ਬੜੀ ਛੇਤੀ ਆਪਾਂ ਜੰਗ ਮੁਕਾ ਦੇਣੀ ਹੈ, ਬੜੀ ਛੇਤੀ ਆਪਾਂ ਗੁਰੂ ਸਾਹਿਬ ਨੂੰ ਇੱਥੇ ਮੌਤ ਦੇ ਘਾਟ ਉਤਾਰ ਦੇਣਾ। ਕਿੱਡੀ ਸੋਹਣੀ ਵਿਉਂਤਬੰਦੀ ਪਹਾੜੀ ਰਾਜਿਆਂ ਨੇ ਆਪਣੇ ਮਨਾਂ ਦੇ ਵਿੱਚ ਕੀਤੀ ਹੈ। ਤਾਂ ਵੀ ਨਿਸ਼ਾਨਾ ਵਿੰਨ ਕੇ ਰੱਖ ਲਾ, ਬਸ ਜਦੋਂ ਗੁਰੂ ਸਾਹਿਬ ਨੇ ਆ ਕੇ ਪਲੰਘ 'ਤੇ ਡਿੱਗਣਾ ਉਦੋਂ ਆਪਾਂ ਤੋਪ ਦਾ ਗੋਲਾ ਦਾਗ ਦੇਣਾ ਹੈ।
1: ਫਤਿਹ ਸੰਗਮ ਪਹਿ ਗਿਰਰਾਜੇ, ਪੂਰਨ ਹੋਏ ਸਰਬ ਕੇ ਕਾਜੇ।
0: ਫਿਰ ਆਪਾਂ ਸਾਰੇ ਜਿਹੜੇ ਨਾ ਬੜੀ ਸੋਹਣੀ ਫਤਿਹ ਹਾਸਲ ਕਰਾਂਗੇ, ਜਿੱਤ ਆਪਣੀ, ਸਾਰੇ ਆਪਾਂ ਸੁਖੀ, ਸਾਰੇ ਰਾਜੇ ਪ੍ਰਸੰਨ, ਅਤੇ ਸਾਰੇ ਰਾਜਿਆਂ ਦਾ ਜਿਹੜਾ ਕਾਰਜ ਰੁਕਿਆ ਹੋਇਆ ਨਾ ਉਹ ਕਾਰਜ ਪੂਰਾ ਹੋ ਜਾਏਗਾ। ਜਿਹੜਾ ਕਾਰਜ ਅਜੇ ਤੱਕ ਨਿਬੜ ਨਹੀਂ ਨਾ ਰਿਹਾ ਉਹ ਕਾਰਜ ਨਿਬੜ ਜਾਏਗਾ, ਨੇਪਰੇ ਚੜ੍ਹ ਜਾਏਗਾ ਉਹ ਕਾਰਜ, ਆਪਾਂ ਸਾਰੇ ਬੜੇ ਪ੍ਰਸੰਨ ਹੋਵਾਂਗੇ।
1: ਏਮਾ ਗਿਣਤੇ ਉਹ ਸੰਧਿਆ ਹੋਏ ਗਈ, ਸਰਬ ਸਭਾ ਉੱਠ ਨਿਜ ਥਲ ਗਈ।
0: ਬਸ ਇੱਦਾਂ ਗਿਣਤੀਆਂ ਗਿਣਦਿਆਂ ਗਿਣਦਿਆਂ ਜੀ ਸੰਧਿਆ ਪੈ ਗਈ, ਹਨੇਰਾ ਪੈ ਗਿਆ। ਬੜੀਆਂ ਇਹਨਾਂ ਗਿਣਤੀਆਂ ਮਿਣਤੀਆਂ ਜਿਹੀਆਂ ਕਰ ਲਈਆਂ ਨਾ, ਲਿਆ ਕੇ ਤੋਪ ਇਹਨਾਂ ਨੇ ਗੁਰੂ ਸਾਹਿਬ ਵੱਲ, ਮਾਲਕ ਦੇ ਟਿਕਾਣੇ ਦਾ ਨਿਸ਼ਾਨਾ ਜਿਹਾ ਬਣਾ ਕੇ ਖਿਲਾਰ ਵੀ ਲਿਆ ਵੀ ਜੇ ਕੱਲ੍ਹ ਨੂੰ ਮਾੜੀ ਮੋਟੀ ਇੱਧਰ ਉੱਧਰ ਕਰਨੀ ਪਈ ਤਾਂ ਕਰ ਲਾਂਗੇ। ਇਹਨਾਂ ਨੇ ਨਿਸ਼ਾਨਾ ਬਣਾ ਕੇ ਖਿਲਾਰ ਲਈ ਜੀ, ਅਤੇ ਜਦੋਂ ਸੰਧਿਆ ਪੈ ਗਈ, ਸ਼ਾਮਾਂ ਪੈ ਗਈਆਂ, ਸਾਰੇ ਉੱਠ ਕੇ ਆਪਣੇ ਆਪਣੇ ਥਾਵਾਂ 'ਤੇ ਚਲੇ ਗਏ।
1: ਮੈਂ ਯਤਨ ਕਰਤ ਖਲ ਰਹੇ, ਆਨੀ ਤੋਪ ਵਿਸਾਲ ਜੋ ਅਹੇ।
0: ਇਹ ਜੀ ਹੁਣ ਰਾਤ ਵੀ ਇਹਨਾਂ ਨੇ ਨਾ ਤਿਆਰੀ ਕੀਤੀ, ਗੁਰੂ ਸਾਹਿਬ ਦੀ ਸਭਾ ਮਾਲਕ ਨੇ ਉਠਾਤੀ ਹੈ ਨਾ, ਸਤਿਗੁਰੂ ਵੀ ਆਪਣੇ ਅਸਥਾਨਾਂ 'ਤੇ ਆਰਾਮ ਅਸਥਾਨਾਂ 'ਤੇ ਚਲੇ ਗਏ, ਗੁਰੂ ਕੇ ਸਿੰਘ ਵੀ ਚਲੇ ਗਏ ਆਪਣੇ ਆਪਣੇ ਅਸਥਾਨਾਂ 'ਤੇ। ਇਹ ਕਹਿੰਦੇ ਵੀ ਆਪਾਂ ਨਹੀਂ ਸੌਣਾ ਅੱਜ, ਵੀ ਆਪਾਂ ਤਾਂ ਸਾਰੀ ਰਾਤ ਬਸ ਤਿਆਰੀ ਹੋਈ ਕਰਨੀ ਆ। ਚਾਅ ਹੀ ਬੜਾ ਚੜ੍ਹਿਆ ਹੋਇਆ ਨਾ ਇਹਨਾਂ ਨੂੰ ਤਾਂ ਵੀ ਆਪਾਂ ਸਵੇਰੇ ਸਾਰਾ ਕਾਰਜ ਨਿਬੇੜ ਦੇਣਾ ਆਪਾਂ। ਅਤੇ ਇਹ ਜੀ ਸਾਰੇ ਨਾ ਰਾਤ ਭਰ ਕੀ ਕਰਦੇ ਰਹੇ, ਕਹਿੰਦੇ ਕਵੀ ਜੀ ਜ਼ਿਕਰ ਕਰ ਰਹੇ, ਕਹਿੰਦੇ ਨਿਸਮੈ ਯਤਨ ਕਰਤ ਖਲ ਰਹੇ, ਰਾਤ ਸਾਰੀ ਮੂਰਖ ਨਾ ਯਤਨ ਕਰਦੇ ਰਹੇ, ਸਾਰੀ ਰਾਤ ਮੂਰਖ ਯਤਨ ਕਰਦੇ ਰਹੇ। ਔਰ ਯਤਨ ਕੀ ਸੀ, ਕਹਿੰਦੇ ਆਨੀ ਤੋਪ, ਪਹਿਲਾਂ ਤਾਂ ਇਹਨੂੰ ਲੈ ਕੇ ਗਏ, ਕਹਿੰਦੇ ਚੱਲ ਭਾਈ ਜਿੱਥੇ ਤੋਪਾਂ ਪਈਆਂ ਸਾਰੀਆਂ ਵੇਖ ਲਾ। ਇਹਨੇ ਜਾ ਕੇ ਤੋਪਾਂ ਵੇਖੀਆਂ ਜੀ, ਅਤੇ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਤੋਪ ਸੀ ਨਾ ਇਹ ਉਹ ਲੈ ਕੇ ਆਇਆ, ਕਹਿੰਦਾ ਆਹ ਤੋਪ ਲਿਆਓ, ਖਿੱਚ ਕੇ ਉੱਥੇ ਲੈ ਚੱਲੋ। ਆਨੀ ਤੋਪ ਵਿਸ਼ਾਲ, ਵਿਸ਼ਾਲ ਮਤਲਬ ਵੱਡੇ ਆਕਾਰ ਦੀ, ਬਹੁਤ ਵੱਡੀ ਜਿਹੜੀ ਤੋਪ ਹੈ ਇਹ ਪਹਿਲਾਂ ਉੱਥੇ ਲੈ

ਆਰਾਮ ਦੇ ਨਾਲ ਲੈ ਕੇ ਆਏ ਵੀ ਰੌਲਾ ਨਾ ਪਵੇ, ਲਿਆ ਕੇ ਉੱਥੇ ਖੜੀ ਕਰ ਲਈ। ਇਹਨਾਂ ਨੇ ਜਿੱਥੇ ਸਾਰੀ ਵਿਉਂਤਬੰਦੀ ਬਣਾਉਂਦੇ ਸੀ ਵੀ ਇੱਥੋਂ ਗੋਲਾ ਚਲਾਵਾਂਗੇ, ਉੱਥੇ ਲੈ ਆਉਂਦੀ। ਉੱਥੇ ਲਿਆ ਕੇ ਬੜੇ ਮਨੁੱਖਾਂ ਨੇ ਨਾ ਮਿਲ ਕੇ, ਬਹੁਤ ਸਾਰੇ ਮਨੁੱਖਾਂ ਨੇ ਮਿਲ ਕੇ ਉਹ ਤੋਪ ਤਾਣੀ। ਫਿਰ ਤਾਣਨ ਤੋਂ ਭਾਵ ਵੀ ਜਿਹੜੇ ਪਾਸੇ ਨਿਸ਼ਾਨਾ ਲਾਉਣਾ ਸੀ ਉਸ ਪਾਸੇ ਨੂੰ ਉਹ ਤੋਪ ਦਾ ਮੂੰਹ ਕੀਤਾ, ਤਾਣੀ ਤੋਪ। ਬਹੁਤ ਸਾਰੇ ਮਨੁੱਖਾਂ ਨੇ ਇਕੱਠਿਆਂ ਹੋ ਕੇ ਉਹਦਾ ਨਿਸ਼ਾਨਾ ਜਿਹੜਾ

0: ਵਾਹਿਗੁਰੂ ਜੀ ਜਿਹੜੇ ਉਹਨਾਂ ਨੇ ਨਾ ਸੋਦਰ ਦੀ ਚੌਂਕੀ ਜਿਹੜੀ ਉਹ ਸੁਣੀ, ਸੰਧਿਆ ਜਦੋਂ ਹੋ ਗਈ ਨਾ ਅਤੇ ਜਿੱਥੇ ਸਿੰਘਾਂ ਨਾਲ ਬੈਠੇ ਸੀ, ਹੁਣ ਮਾਲਕ ਪਾਤਸ਼ਾਹ ਨੇ ਜਿਹੜੀ ਦੀਵਾਨ ਸਜਾ ਲਿਆ ਨਾ, ਸਭਾ ਅਤੇ ਦੀਵਾਨ ਵਿੱਚ ਫਰਕ ਹੈ, ਦੀਵਾਨ ਸਜਾ ਲਏ, ਹੁਣ ਇੱਥੇ ਸੋਦਰ ਦੀ ਬਾਣੀ ਦਾ ਜਾਪ, ਚੌਂਕੀ ਜਿਹੜੀ ਉਹ ਸਤਿਗੁਰੂ ਸੋਦਰ ਦੀ ਸੁਣਦੇ ਹਨ।
1: ਉੱਠ ਕੇ ਪ੍ਰਭੂ ਸਿਵਰ ਕੋ ਆਏ, ਖਾਣ ਪਾਣ ਕਿੰਨੇ ਮਨ ਭਾਏ।
0: ਸੋਦਰ ਦੇ ਦੀਵਾਨਾਂ ਦੀ ਸਮਾਪਤੀ ਹੋਈ, ਮਾਲਕ ਜੀ ਉੱਠ ਕੇ ਆ ਗਏ। ਜਦੋਂ ਉੱਠ ਕੇ ਆਏ ਤੇ ਗੁਰੂ ਸਾਹਿਬ ਨੇ ਮਨ ਭਾਉਂਦਾ ਪ੍ਰਸ਼ਾਦਾ ਭੋਜਨ ਛਕਿਆ, ਗੁਰੂ ਕਿਆਂ ਸਿੱਖਾਂ ਨੇ ਵੀ ਪ੍ਰਸ਼ਾਦਾ ਭੋਜਨ ਛਕਿਆ, ਸਭਨਾਂ ਨੇ ਮਨ ਭਾਉਂਦੇ ਪਦਾਰਥ ਛਕ ਕੇ ਆਪਣੇ ਪੇਟ ਨੂੰ ਭਰਿਆ ਹੈ।
1: ਸਰਬ ਖਾਲਸੇ ਅਚਿਓ ਆਹਾਰਾ, ਨਿਸਾ ਪਰਿਤੇ ਸੁਪਤ ਸੁਖਾਰਾ।
0: ਸਾਰਿਆਂ ਨੇ ਭੋਜਨ ਛਕਿਆ, ਆਪਣੇ ਆਪਣੇ ਪੇਟ ਦੀ ਪੂਰਤੀ ਕੀਤੀ, ਰਾਤ ਪੈ ਗਈ, ਸਾਰੇ ਆਰਾਮ ਕਰਨ ਦੇ ਲਈ ਆਪਣੇ ਆਪਣੇ ਅਸਥਾਨਾਂ ਤੇ ਸਰੀਰਕ ਆਰਾਮ ਲਈ ਟਿਕ ਜਾਂਦੇ ਹਨ।
1: ਸੁਪਨੇ ਪੀਣੇ ਕੇ ਹਰ ਤਰਾਸਾ, ਤਥਾ ਨਿਰਪੈ ਨਿਰਪਚਾਤ ਬਿਨਾਸ਼ਾ।
0: ਕਵੀ ਜੀ ਨੇ ਇੱਕ ਅਲੰਕਾਰ ਵਰਤਿਆ ਗੁਰੂ ਕਿਆਂ ਸਿੱਖਾਂ ਵਾਸਤੇ ਸ਼ੇਰ ਦਾ, ਕਹਿੰਦੇ ਵੀ ਜਿਵੇਂ ਸ਼ੇਰ ਨਾ ਉਹਨੂੰ ਜਾਗਦੇ ਨੂੰ ਡਰ ਤੇ ਨਾ ਉਹਨੂੰ ਸੁੱਤੇ ਨੂੰ ਡਰ, ਸੁਪਨੇ ਵਿੱਚ ਵੀ ਉਹਨੂੰ ਕੋਈ ਡਰ ਨਹੀਂ ਹੈ, ਕਿਉਂਕਿ ਸ਼ੇਰ ਤੇ ਸ਼ੇਰ ਹੀ ਹੈ ਨਾ, ਭਾਵੇਂ ਸੁਪਨਾ ਹੋਵੇ ਤੇ ਭਾਵੇਂ ਅਸਲੀਅਤ ਹੋਵੇ। ਜਿਵੇਂ ਉਹ ਹਰ ਵੇਲੇ ਨਿਰਭੈ ਰਹਿੰਦਾ ਨਾ, ਉੱਦਾਂ ਗੁਰੂ ਕੇ ਸਿੱਖ ਵੀ ਬੇਪਰਵਾਹ ਹੋ ਕੇ ਸੁੱਤੇ, ਪਰਵਾਹ ਹੀ ਕੋਈ ਨਹੀਂ, ਡਰ ਹੀ ਕੋਈ ਨਹੀਂ, ਇੰਨੇ ਕੁ ਬੇਖੌਫ ਹੋ ਕੇ ਸੁੱਤੇ ਵੀ ਜੋ ਹੋਏਗਾ ਜਦੋਂ ਹੋਏਗਾ ਉਦੋਂ ਨਿਬੜਾਂਗੇ, ਔਰ ਬੜੇ ਜ਼ਿਆਦਾ ਟਕਾ ਦੇ ਨਾਲ ਆਪਣੇ ਆਪਣੇ ਅਸਥਾਨਾਂ ਤੇ ਟਿਕਦੇ ਹਨ।
1: ਜਾਮ ਜਾਮਣੀ ਤੇ ਗੁਰਬਾਣੀ, ਇੱਕ ਮਨ ਹਵੈ ਕੈ ਬਦਨ ਬਖਾਨੀ।
0: ਫਿਰ ਦਿਨ ਚੜ੍ਹਿਆ, ਜਦੋਂ ਅੰਮ੍ਰਿਤ ਵੇਲਾ ਹੋਇਆ ਅਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਲਈ ਨੀਂਦਾਂ ਸਰੀਰਕ ਤਿਆਗ ਕੇ ਸੋਚ ਇਸ਼ਨਾਨ ਕਰਕੇ ਅਤੇ ਗੁਰਬਾਣੀ ਦੀ ਫਿਰ ਜਿਹੜਾ ਨੇਮ ਹੈ ਗੁਰਬਾਣੀ ਦੀ ਸੰਭਾਲ ਉਹ ਕਰਦੇ ਨੇ, ਬਾਣੀ ਪੜ੍ਹਦੇ ਨੇ ਇੱਕ ਮਨ ਹੋ ਕਰਕੇ ਨਾ, ਆਪਣੇ ਆਪਣੇ ਮੁੱਖ ਤੋਂ ਬਾਣੀ ਉਚਾਰੀ ਹੈ।
1: ਯਥਾ ਬ੍ਰਿਪ ਬਰ ਬੇਦ ਪਠਾਂਤੇ, ਹਿਤ ਪਰਲੋਕ ਹੋਣ ਸੁਖਵੰਤੇ।
0: ਇੱਥੇ ਨਾਲ ਇੱਕ ਅਲੰਕਾਰ ਫਿਰ ਕਵੀ ਜੀ ਵਰਤਦੇ, ਕਹਿੰਦੇ ਜਿਵੇਂ ਬਿਪਰ ਆਪਣੇ ਵੇਦਾਂ ਨੂੰ ਪੜ੍ਹਦਾ ਨਾ, ਵੀ ਵੇਦਾਂ ਨੂੰ ਪੜ੍ਹਾਂਗਾ, ਵੇਦਾਂ ਨੂੰ ਪੜ੍ਹ ਕੇ ਸੁੱਖ ਮਿਲੇਗਾ, ਧੰਨ ਗੁਰੂ ਕਲਗੀਧਰ ਸਾਹਿਬ ਦੇ ਸਿੰਘ ਜਿਹੜੇ ਉਹ ਬਾਣੀ ਪੜ੍ਹਦੇ, ਬਾਣੀ ਪੜ੍ਹ ਕੇ ਨਾਲੇ ਜੀਵਨ ਜਾਚ ਸਿੱਖਦੇ ਅਤੇ ਨਾਲੇ ਗੁਰੂ ਸਾਹਿਬ ਕੋਲੋਂ ਬਖਸ਼ਿਸ਼ਾਂ ਲੈਂਦੇ ਹਨ।
1: ਰਹਿ ਸ਼ਨਾਨ ਨਿਰਨਿਰਮਲ ਮੈਂ, ਹੋਤ ਸ਼ਬਦ ਕੀ ਧੁਨ ਸਭ ਦਲ ਮੈਂ।
0: ਸਾਰੇ ਦਲ ਦੇ ਵਿੱਚ ਹੁਣ ਸ਼ਬਦ ਦੀ ਧੁਨੀ ਹੈ, ਸਾਰੇ ਬਾਣੀ ਪੜ੍ਹਨ ਵਾਲੇ ਗੁਰੂ ਕੇ ਸਿੰਘ ਅਤੇ ਸਾਰੇ ਦਲ ਦੇ ਵਿੱਚ ਗੁਰਬਾਣੀ ਦੀ ਆਵਾਜ਼ ਹੀ ਆ ਰਹੀ ਹੈ।
1: ਗਾਏ ਰਬਾਬੀ ਆ ਸਵਾਰ, ਜਿਸ ਥਲ ਸ਼੍ਰੀ ਸਤਿਗੁਰੂ ਦਰਬਾਰ।
0: ਜਿੱਥੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਦਰਬਾਰ ਸਜਾਇਆ ਹੋਇਆ, ਉੱਥੇ ਗੁਰੂ ਕੇ ਕੀਰਤਨੀਏ ਆਸਾ ਕੀ ਵਾਰ ਗਾਇਨ ਕਰਦੇ ਹਨ।
1: ਆਵਾਜਨ ਕੀ ਬੂਚਾਰਨ, ਪਾਠ ਕਵਿਤ ਪੜੈ ਜਸ ਕਾਰਨ।
0: ਜਿੱਥੇ ਆਸਾ ਕੀ ਵਾਰ ਦਾ ਕੀਰਤਨ ਗੁਰੂ ਕੇ ਰਬਾਬੀਏ ਕਰਦੇ ਨੇ, ਗੁਰੂ ਕੇ ਕੀਰਤਨੀਏ ਕਰਦੇ, ਉੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਰੱਖੇ ਹੋਏ ਨਕੀਬ ਤੇ ਭੱਟ ਸਾਹਿਬਾਨ ਜਿਹੜੇ ਉਹ ਫਿਰ ਆਪਣੀ ਆਪਣੇ ਰਚਨਾਵਾਂ ਦੇ ਨਾਲ ਧੰਨ ਗੁਰੂ ਕਲਗੀਧਰ ਸਾਹਿਬ ਦਾ ਜਸ ਗਾਉਂਦੇ ਹਨ।
1: ਮਿਰਦੰਗ ਰਬਾਬ ਸਤਾਰ, ਰਾਗ ਰਾਗਣੀ ਮੰਗਲ ਚਾਰ।
0: ਬਹੁਤ ਢੰਗਾਂ ਦੇ ਸਾਜ਼ ਜਿਹੜੇ ਜਿਨ੍ਹਾਂ ਦੇ ਵਿੱਚ ਕਵੀ ਜੀ ਨੇ ਜਿਹੜਾ ਉਹ ਮਿਰਦੰਗ ਦਾ ਜ਼ਿਕਰ ਕੀਤਾ, ਜਿਹੜਾ ਤਬਲੇ ਵਰਗਾ ਹੁੰਦਾ ਪਰ ਦੋਵਾਂ ਪਾਸਿਓਂ ਇੱਕੋ ਜਿਹਾ, ਦੋਵੇਂ ਜਿਹੜਾ ਉਹਦਨ ਜਿਵੇਂ ਤਬਲਾ ਦੋ ਹਿੱਸੇ, ਇੱਕ ਹੈ ਨਾ ਛੋਟਾ ਅਤੇ ਇੱਕ ਵੱਡਾ, ਉਹਨੂੰ ਜੋੜ ਲਿਆ ਜਾਏ, ਦੋਵੇਂ ਇੱਕ ਕਰ ਲਏ ਜਾਣ, ਇੱਕ ਪਾਸੋਂ ਛੋਟਾ ਇੱਕ ਪਾਸਿਓਂ ਵੱਡਾ, ਢੋਲਕੀ ਰੂਪ ਕਹਿ ਲਓ, ਢੋਲਕੀ ਦਾ ਵੀ ਇੱਕ ਪਾਸਾ ਵੱਡਾ ਅਤੇ ਛੋਟਾ ਹੁੰਦਾ, ਮਿਰਦੰਗ ਦੇ ਦੋਵੇਂ ਪਾਸੇ ਇੱਕੋ ਜਿਹੇ ਹੁੰਦੇ, ਉਹਨੂੰ ਮਿਰਦੰਗ ਕਹਿੰਦੇ, ਉਹ 'ਚ ਵੱਡਾ ਛੋਟਾ ਨਹੀਂ ਕੋਈ। ਅਤੇ ਮਿਰਦੰਗ ਵੱਜ ਰਿਹਾ ਸਾਜ ਵਿੱਚ, ਰਬਾਬ ਵੱਜ ਰਹੀ, ਸਿਤਾਰ ਵੱਜ ਰਿਹਾ ਜਿਹੜਾ ਤਾਂਤੀ ਸਾਜਾਂ ਦੇ ਵਿੱਚ ਨਾ ਸਿਤਾਰ। ਬਹੁਤ ਸਾਰੇ ਜਿਹੜੇ ਗੁਰੂ ਕੇ ਕੀਰਤਨੀਏ ਨੇ ਰਾਗਾਂ ਦੇ ਰਾਹੀਂ, ਰਾਗਨੀਆਂ ਦੇ ਰਾਹੀਂ ਜਿਹੜੀ ਬਾਣੀ ਹੈ ਉਹਨੂੰ ਗਾਉਂਦੇ ਨੇ, ਬਾਣੀ ਨੂੰ ਉਸ ਥਾਂ 'ਤੇ ਨਾ ਕੀਰਤਨ ਰੂਪ ਵਿੱਚ ਕਹਿ ਲਓ, ਆਪ ਕੀਰਤਨ ਕਰਦੇ ਨੇ, ਗੁਰੂ ਸਾਹਿਬ ਸੁਣਦੇ ਤੇ ਸਤਿਗੁਰੂ ਜੀ ਕੀ ਸੰਗਤ ਫਿਰ ਗੁਰਬਾਣੀ ਕੀਰਤਨ ਸਰਵਣ ਕਰਦੀ ਹੈ।
1: ਭਇਓ ਤਿਹਾਵਲ ਤਬ ਸਮੁਦਾਏ ਹੋਤ ਪ੍ਰਾਤ ਦਿਨ ਸਬਰਤਾਏ।
0: ਫਿਰ ਤਿਹਾਵਲ ਤਿਆਰ ਹੋਈ, ਕੜਾਹ ਪ੍ਰਸ਼ਾਦ ਤਿਆਰ ਹੋਇਆ, ਜਦੋਂ ਸਮਾਪਤੀ ਹੋਈ ਦੀਵਾਨਾਂ ਦੀ ਤੇ ਫਿਰ ਉਹ ਤਿਹਾਵਲ ਵਰਤਾਈ ਜਾਂਦੀ ਹੈ। ਸਾਰੀ ਸੰਗਤ ਜਿੰਨੇ ਸਿੱਖ ਨੇ ਉਹਨਾਂ ਸਭਨਾਂ ਵਿੱਚ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ।
1: ਵਸਤਰ ਸ਼ਸਤਰ ਗੁਰ ਧਾਰਨ ਕਰੇ ਆਣ ਖਾਲਸਾ ਚੌਂ ਦਿਸ਼ ਥਰੇ।
0: ਗੁਰੂ ਸਾਹਿਬ ਨੇ ਤਨ ਉੱਤੇ ਸੋਹਣੇ ਵਸਤਰ ਸੋਹਣੇ ਸ਼ਸਤਰ ਸਜਾਏ ਹੋਏ ਨੇ ਮਾਲਕ ਪਾਤਸ਼ਾਹ ਨੇ। ਤੇ ਜਦੋਂ ਦੀਵਾਨਾਂ ਦੀ ਸਮਾਪਤੀ ਹੋ ਗਈ, ਹਨਾ, ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਚ ਫਿਰ ਤਨ ਗੁਰੂ ਕਲਗੀਧਰ ਸਾਹਿਬ ਨੇ ਸਭਾ ਸਜਾਈ। ਹੁਣ ਇਸ ਸਭਾ ਵਿੱਚ ਕੀ ਹੋਇਆ ਵੀ ਮਾਲਕ ਪਾਤਸ਼ਾਹ ਤਿਆਰ ਬਰ ਤਿਆਰ ਇੱਕ ਬਾਦਸ਼ਾਹ ਵਾਂਗੂ, ਤੇ ਬਾਦਸ਼ਾਹ ਵਾਂਗੂ ਸਤਿਗੁਰੂ ਜੀ ਤਿਆਰ ਨੇ। ਗੁਰੂ ਕੇ ਸਿੰਘ ਮਾਲਕ ਪਾਤਸ਼ਾਹ ਦੇ ਕੋਲ ਆ ਕੇ ਖੜੋਤੇ ਹਨ।
1: ਹੋਤ ਵਾਰਤਾਲਾਪ ਅਨੇਕ ਸੁਣੇ ਕਹਿ ਪ੍ਰਭ ਜਲਦ ਵਿਵੇਕ।
0: ਬਹੁਤ ਸਾਰੀ ਵਾਰਤਾਲਾਪ ਹੁੰਦੀ ਹੈ ਆਪਸ ਦੇ ਵਿੱਚ ਗੁਰੂ ਸਾਹਿਬ ਤੇ ਗੁਰੂ ਕਿਆਂ ਸਿੰਘਾਂ ਦੀ, ਔਰ ਵਾਰਤਾਲਾਪ ਕਰਦਿਆਂ ਹੋਇਆਂ, ਬਚਨ ਵਿਲਾਸ ਕਰਦਿਆਂ ਹੋਇਆਂ, ਵਿਚਾਰ ਕਰਦਿਆਂ ਹੋਇਆਂ ਨਾ ਗੁਰੂ ਪਾਤਸ਼ਾਹ ਆਪਣੀ ਰਸਨਾ ਤੋਂ ਬੋਲਦੇ ਨੇ, ਅਤੇ ਗੁਰੂ ਕੇ ਸਿੰਘ ਜਿਹੜੇ ਨੇ ਉਹ ਮਾਲਕ ਪਾਤਸ਼ਾਹ ਦੇ ਆਖੇ ਹੋਏ ਬੋਲ ਸੁਣਦੇ ਹਨ।
1: ਤਿਆਰ ਸਿੰਘ ਪੇ ਚੜ ਬੇਹੇਤ ਗਹੇ ਸ਼ਸਤਰ ਬਣ ਪਲੇ ਸੁਚੇਤ।
0: ਔਰ ਗੁਰੂ ਕੇ ਸਿੰਘ ਜਿਹੜੇ ਨੇ ਉਹ ਤਿਆਰੇ ਖਿੱਚੀ ਬੈਠੇ ਨੇ ਵੀ ਅਸੀਂ ਹੁਣ ਚੜ੍ਹਾਈ ਕਰਕੇ ਜਾਣਾ, ਅਤੇ ਅਸੀਂ ਪਹਾੜੀ ਰਾਜਿਆਂ ਨੂੰ ਦੇ ਦੰਦ ਫੇਰ ਖੱਟੇ ਕਰਨੇ ਨੇ, ਹਨਾ, ਪਹਾੜੀ ਰਾਜਿਆਂ ਨੂੰ ਅਸੀਂ ਫੇਰ ਦਰਸਾਉਣਾ ਵੀ ਬਲ ਸਾਡਾ ਹੈ, ਸਾਡੇ ਕੋਲ ਬਲ ਗੁਰੂ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ, ਅਤੇ ਤੁਸੀਂ ਸਾਡਾ ਮੁਕਾਬਲਾ ਨਹੀਂ ਕਰ ਸਕਦੇ। ਇਹ ਸਾਰੇ ਤਿਆਰੇ ਖਿੱਚੀ ਬੈਠੇ ਨੇ, ਔਰ ਜਿਹੜੇ ਇਹਨਾਂ ਨੇ ਤਿਆਰੇ ਕੀਤੇ ਹੋਏ ਗਹੇ ਸ਼ਸਤਰ ਬਨ ਭਲੇ, ਸਾਰਿਆਂ ਨੇ ਸ਼ਸਤਰ ਫੜੇ ਹੋਏ ਸੰਭਾਲੇ ਹੋਏ ਨੇ, ਸੁਚੇਤ ਹੋ ਕੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਤਿਆਰੀ ਕਰੀ ਬੈਠੇ ਹਨ।
1: ਸਤਿਗੁਰ ਸਬਰ ਜਣ ਕਰੇ ਸੁਣੋ ਖਾਲਸਾ ਤੀਰਜ ਧਰੇ।
0: ਗੁਰੂ ਕਿਆਂ ਸਿੰਘਾਂ ਨੇ ਤਿਆਰੀ ਕੀਤੀ ਹੋਈ, ਮਾਲਕ ਪਾਤਸ਼ਾਹ ਨੇ ਵੇਖ ਕੇ ਤੇ ਉਹਨਾਂ ਨੂੰ ਵਰਜਤਾ ਰੋਕ ਲਿਆ। ਸਤਿਗੁਰੂ ਕਹਿੰਦੇ ਵੀ ਰੋਕ ਜਾਓ ਭਾਈ, ਹੁਣ ਮਾਲਕ ਪਾਤਸ਼ਾਹ ਨੂੰ ਪਤਾ ਵੀ ਉਹ ਅੱਗੋਂ ਕਿਹੜੀਆਂ ਵਿਉਂਤਾਂ ਬਣਾਈ ਬੈਠੇ ਨੇ, ਤੇ ਗੁਰੂ ਸਾਹਿਬ ਦੇ ਰੋਕਣ ਦਾ ਭਾਵ ਇਹ ਵੀ ਹੈ, ਮਾਲਕ ਪਾਤਸ਼ਾਹ ਇਹ ਵੀ ਚਾਹੁੰਦੇ ਵੀ ਉਹਨਾਂ ਦੀ ਕੋਈ ਮਨ ਦੇ ਵਿੱਚ ਰਹਿ ਨਾ ਜਾਏ, ਹੈ ਨਾ, ਜਿਹੜੀ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਲੈਣਾ ਉਹ ਲਾ ਲੈਣ, ਵੀ ਕਿਤੇ ਇਹ ਨਾ ਹੋਵੇ ਮੁੜ ਕੇ ਕਹਿਣ ਜੀ ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ, ਉਹਨਾਂ ਦੀ ਮਨ ਵਿੱਚ ਨਾ ਰਹਿ ਜੇ। ਇਸ ਲਈ ਗੁਰੂ ਸਾਹਿਬ ਨੇ ਜਿਹੜੇ ਤਿਆਰ ਹੋਏ ਸਿੰਘ ਜੰਗ ਦੇ ਮੈਦਾਨ ਵਿੱਚ ਜਾਣ ਲਈ ਨਾ, ਮਾਲਕ ਪਾਤਸ਼ਾਹ ਨੇ ਸੁਣੋ ਖਾਲਸਾ ਧੀਰਜ ਧਰੇ, ਮਾਲਕ ਨੇ ਉਹਨਾਂ ਨੂੰ ਰੋਕਿਆ ਅਤੇ ਆਖਿਆ, ਕਹਿੰਦੇ ਧੀਰਜ ਰੱਖੋ ਭਾਈ, ਅਜੇ ਆਪਾਂ ਚੜ੍ਹਾਈ ਕਰਕੇ ਨਹੀਂ ਜਾਣਾ।
1: ਸਣੇ ਸਣੇ ਮਾਰਨ ਇਨ ਬਣੇ ਜਗ ਮੈਂ ਦੋਖੀ ਤੁਮਰੇ ਕਣੇ।
0: ਕਹਿੰਦੇ ਵੀ ਜਿੰਨੇ ਜਗਤ ਦੇ ਵਿੱਚ ਖਾਲਸੇ ਪੰਥ ਦੇ ਦੋਖੀ ਨੇ ਨਾ, ਮਾਰਨੇ ਸਾਰੇ ਨੇ ਪਰ ਇੱਕੋ ਵਾਰੀ ਨਹੀਂ, ਮਾਰਨੇ ਸਾਰੇ ਹੌਲੀ ਹੌਲੀ ਨੇ, ਸਣੇ ਸਣੇ ਹੌਲੀ ਹੌਲੀ ਮਾਰਨ ਇਹਨਾਂ ਨੂੰ ਕਹਿੰਦੇ ਹੌਲੀ ਹੌਲੀ ਮਾਰਨਾ ਬਣਦਾ ਅਤੇ ਮਾਰਾਂਗੇ ਵੀ ਹੌਲੀ ਹੌਲੀ। ਜਿੰਨੇ ਵੀ ਵੈਰੀ ਨੇ ਜਗਤ ਦੇ ਵਿੱਚ, ਜਿੰਨੇ ਵੀ ਕਹਿੰਦੇ ਸਾਰੇ ਦੋਖੀ ਜਿਹੜੇ ਨਾ ਤੁਮਰੇ ਘਣੇ, ਤੁਹਾਡੇ ਦੋਖੀ ਬਹੁਤ ਨੇ ਪਰ ਜਿੰਨੇ ਵੀ ਦੋਖੀ ਨੇ ਇਹਨਾਂ ਸਾਰਿਆਂ ਨੂੰ ਹੌਲੀ ਹੌਲੀ ਮੌਤ ਦੇ ਘਾਟ ਉਤਾਰਾਂਗੇ। ਇਸ ਤਰ੍ਹਾਂ ਜੀ ਉੱਥੇ ਗੁਰੂ ਕਲਗੀਧਰ ਸਾਹਿਬ ਜੀ ਵਚਨ ਕਰਦੇ ਨੇ। ਮਾਲਕ ਪਾਤਸ਼ਾਹ ਸਿੱਖਾਂ ਨਾਲ ਕਿਹੜੀ ਵਿਚਾਰ ਕਰਦੇ, ਅੱਗੋਂ ਕੀ ਫੈਸਲਾ ਗੁਰੂ ਸਾਹਿਬ ਸੁਣਾਉਂਦੇ ਨੇ, ਅਤੇ ਇੱਧਰੋਂ ਜਿਹੜੀ ਪਹਾੜੀ ਰਾਜਿਆਂ ਵਿਉਂਤ ਬਣਾਈ, ਇਹਨਾਂ ਦੀ ਵਿਉਂਤ ਦਾ ਕੀ ਬਣਦਾ, ਆਪ ਸੰਗਤਾਂ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮਾਰ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਟੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈ ਤਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ ਦੇਖ ਕੇ ਅਨ ਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ

ਵੇ ਚਿਤ ਆਵਣ ਕਾ ਸਦਕਾ ਸਰਬਸ ਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨਾ ਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ।

ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ। ਬੋਲੋ ਜੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ।

ਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਲੜੀਵਾਰ ਗੁਰੂ ਇਤਿਹਾਸ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ ਅੱਖਰਵਾਦਾ ਘਾਟਾ ਭੁਲਚੁੱਕ ਮਾਫ ਕਰਨੀਆਂ ਗਾਹਾਂ ਤੋਂ ਸਮੱਤ ਬਖਸ਼ਣੀ ਦਰ ਆਯੋ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰਵਾਦਾ ਘਾਟਾ ਭੁਲਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ।

ਆਸ ਇਹੈ ਸੁਖ ਮਾਂਗੈ ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: पौड़ी
1: ਕਰਤਾ ਆਪ ਕੁਦਰਤ ਕਰੇ ਪਸਾਓ ਤੂੰ ਜਾਣੋ ਸਭ ਸੈ।

0: ਸੱਚ ਤਿਆਇ ਨੂੰ ਸੱਚ ਜੋ ਮਰ ਜੰਮੇ ਸੁਖਾ ਚ ਨਿਕਾ ਮਹਲਾ ਪਹਿਲਾ
1: ਵੱਡੀ ਵਡਿਆਈ ਜੇ ਵੱਡਾ ਨਾ ਹੋ ਵੱਡੀ ਵਡਿਆਈ ਜੇ ਸੱਚ ਨਿਆਉ ਵੱਡੀ ਵਡਿਆਈ ਜੇ ਨਿਹ ਚਲ ਥਾਓ ਵੱਡੀ ਵਡਿਆਈ ਜਾਣੇ ਆਲਾਓ ਵੱਡੀ ਵਡਿਆਈ ਪੁਜੇ ਸਫਾਓ ਵੱਡੀ ਵਡਿਆਈ ਜੇ ਪੁੱਛਣਾ ਦਾਤ ਵੱਡੀ ਵਡਿਆਈ ਜੇ ਆਪਿਆ ਨਾਂ ਕਾਰਨ ਕਤਨੀ ਜਾ ਇਹ ਕੀਤਾ ਕਰਨਾ ਸਰਬ ਰਜਾਇ ਮਹੱਲਾ ਦੂਜਾ ਇਹ ਹੋ ਜਗ ਸੱਚੇ ਕੀ ਹੈ ਕੋਠੜੀ

मूर्ख मुगद शर

ਜਾਓ। ਸਲੋਕ ਮਹੱਲਾ ਪਹਿਲਾ ਸਮਾਧ ਨਾਮ ਸਮਾਧ ਵੇਦ ਸਮਾਧ ਜੀਵ ਸਮਾਧ ਸਮਾਧ ਰੂਪ ਸਮਾਧ ਨਾਮ ਸਮਾਧ ਨਾਮ ਫਿਰ ਜੰਤ ਸਮਾਧ ਪਾਉਣ ਸਮਾਧ ਪਾਣੀ ਸਮਾਧ ਅਗਨੀ ਖੇਡੇ ਵਡਾਣੀ ਸਮਾਧ ਧਰਤੀ।

ਪੈ ਵਿੱਚ ਦੁਪਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਅੰਕੂ ਕਰੂੜੀ ਚਲਤਨਾ ਅੰਤ, ਪੈ ਵਿੱਚ ਸਤਿਬੂ ਸੁਰਨਾ

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿ

ਰੇ ਮਨ ਮੂਸ ਬਿਲਾਮ ਹੈ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ ਸੁਤ ਬਨਿਤਾ ਸਾ ਜਨ ਸੁਖ ਬੰਦਪ ਤਾਸਿਓ ਮੋਹ ਵੱਡਿਓ ਸੁਕਣਾ ਬੋਇਓ ਬੀਜ ਅਹੰ ਮਾਮੇ ਅੰਕੁਰ ਬੀਤਤ ਔਦ ਕਰਤ ਅਗਣਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹ।

ਪਵਨ ਇਹ ਬਿਧ ਕਰਤ ਔਦ ਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਬਿਧਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਬਿਧ ਜੋਨ ਪ੍ਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ

ਉਦਮ ਕਰ ਲਾਗੇ ਬੋਹ ਭਾਤੀ, ਵਿਚਰੈ ਅਨਿਕ ਸ਼ਾਸਤ੍ਰ ਬੋਹ ਖਟੁਆ, ਭਸਮ ਲਗਾਏ ਤੀਰਥ ਬੋਹ ਭ੍ਰਮਤੇ।

ਸਤਿਰੂਪ ਸਤਨਾਮ ਸਤ ਸੰਤੋਖ ਧਰਿਓ ਉਰ ਆਦਿ ਪੁਰਖ ਪਰਤਕ ਲਿਖਿਓ ਅੱਛਰ ਮਸਤਕ ਤੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ

नानक सफल जनम जय घट उठा सच तणी संत तिन खनिए वन्या।

ਜੈ ਘਟ ਬੁੱਠਾ ਸੱਚ ਤਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ ਹੇ ਪ੍ਰਾਣ ਨਾਥ ਗੋਬਿੰਦੇ ਕਿਰਪਾ ਨਿਦਾਨ ਜਗਤਗੁਰੂ ਹੇ ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁੱਖ ਹਰੋ ਹੇ ਸ਼ਰਨ ਜੋਗ ਦਇਆਲ ਹੈ ਦੀਨਾ ਨਾਥ ਮਇਆ ਕਰੋ ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ

ਬਜੇ ਕਿਰਤ ਸਮਝ ਮੈਂ ਜਾਏ। ਉਹ ਮੈਂ ਇਹੋ ਹੁਕਮ ਹੈ ਪਿਆ ਕਿਰਤ ਵਿਰਾਹ ਹੈ। ਉਹ ਮੈਂ ਦੀ ਗੁਰੂ ਦਰ ਪਿਛਮਾ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਸੁਣੋ ਜਨੋ ਇਤ ਸੰਜਮ ਦੁਖ ਜਾਏ। ਪੌੜੀ ਸੇਵੀ ਦੀ ਸੰਤੋਖ ਹੋਈ।

ਕਾਇਆ ਜਿਸ ਤੂੰ ਦੇ ਦਿਸ ਮਿਲੇ ਸਤਿਗੁਰ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਸ ਤੇ ਸੱਚ ਵਸਾਇਆ ਮੂਰਖ ਸਿਤ ਨਾ ਜਾਣ ਜਮਨ ਗੁਰੂ ਸਿੰਘ ਗਵਾਇਆ।

ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਗਿਆ ਤੇ ਤੁਲ ਵਿਆ ਬਹੁ ਭੇਖਿਆ ਦੇ ਦੁਖਦੀਆਂ ਸਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ ਬਸਤ ਨ ਪਹਿਰੇ ਅਹਿਨਿਸ ਕਹਿਰੇ ਮੋਨ ਵੇ ਗੁਤਾ ਕਿਉਂ ਜਾਗੇ ਗੁਰਬਿਨ ਸੋ।

0: ਨਾ ਜਾਣੇ ਫਿਰ ਪਛਤਾ।
1: ਸਤਿਗੁਰ ਭੇਟੇ ਸੋ ਸੁਖ ਪਏ ਹਰ ਕਾ ਨਾਮ ਮਨ ਵਸਾਏ, ਨਾਨਕ ਦਰ ਕਰੇ ਸੋ ਪਾਏ ਆਸ ਦੇ ਸਦੀ ਨ ਕੇਵਲ। ਹਉਮੈ ਸ਼ਬਦ ਜਲਾਏ

0: ਚੱਲਣਹਾਰ ਕੁੜ ਮਿੱਠਾ ਕੁੜ ਮਾਖਿਓ ਕੁੜ ਬੈਪੂ ਨਾਨਕ ਵਖਾਣੇ ਬੇਨਤੀ ਤੁਦਵਾਰ ਕੁੜ ਕੁੜ ਮਹਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਦ ਦਾ ਸੱਚਾ ਹੋਏ ਕੁੜ ਕੀ ਮਨ ਤ੍ਰਿਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੇ ਪਿਆਰ ਨਾ ਉਹ ਸੁਣ ਮਨ ਰਹਿਸੀਏ ਤਾਂ ਪਾਏ ਮੋਗ ਸੱਚ ਤਾਂ ਪਰ ਜਾਣੀਏ ਜਦ ਜਾਣੇ ਜੀਓ ਧਰਤ ਕਾਇਆ ਸਾਧ ਕਿਆ ਵਿੱਚ ਦੇ ਕਰਤਾ ਬੀਓ।